ਨੀਰ ਭਰਿਆ। ਅੱਜ ਨਾ ਸਮੁੰਦਰ ਸਾਗਰ ਵਿੱਚ ਪਾਣੀ ਹੈ, ਇੰਨੇ ਸਾਡੇ ਵਿੱਚ ਗੁਨਾਹ ਨੇ। ਸਾਡੇ ਗੁਨਾਹਾਂ ਦੀ ਗਿਣਤੀ ਨਹੀਂ ਹੋ ਸਕਦੀ, ਪਰ ਇਹ ਮਾਲਕ ਤੇਰੇ ਲਈ ਕਿਹੜੀ ਵੱਡੀ ਗੱਲ ਹੈ। ਤੂੰ ਚਾਹੇ ਤੇ ਪੱਥਰਾਂ ਨੂੰ ਪਾਣੀ ਤੇ ਤਾਰ ਦੇ, ਤੇਰੇ ਲਈ ਕਿਹੜੀ ਵੱਡੀ ਗੱਲ ਹੈ। ਐ ਮਾਲਕ ਬਖਸ਼ਿਸ਼ ਕਰੋ ਸਾਨੂੰ ਗੁਨਾਹਾਂ ਦੇ।

ਥੋੜਾ ਥੋੜਾ ਹਨੇਰਾ ਹੋ ਰਿਹਾ ਹੈ। ਕਬੀਰ ਜੀ ਤੇ ਕਬੀਰ ਜੀ ਦੇ ਘਰੋਂ ਲੋਹੇ ਜੀ ਦੋਨੋਂ ਜਾਣੇ ਨਦੀ ਦੇ ਕਿਨਾਰੇ ਤੇ ਖਲੋਤੇ ਨੇ। ਨਦੀ ਪਾਰ ਕਰਕੇ ਆਪਣੇ ਘਰ ਜਾਣਾ ਹੈ।

ਕਬੀਰ ਜੀ ਨੇ ਮਲਾਹ ਨੂੰ ਆਖਿਆ ਵੀ ਸਾਨੂੰ ਵੀ ਪਰਲੇ ਕਿਨਾਰੇ ਲੈ ਜਾ। ਮਲਾਹ ਨੇ ਅੱਗੋਂ ਆਖਿਆ ਵੀ ਤੈਨੂੰ ਦਿਸਦਾ ਨਹੀਂ, ਮੇਰੀ ਬੇੜੀ ਦੇ ਵਿੱਚ ਸੇਠ ਜੀ ਬੈਠੇ, ਤੈਨੂੰ ਮੈਂ ਉਹਨਾਂ ਦੇ ਨਾਲ ਕਿਵੇਂ ਬਿਠਾ ਸਕਦਾ। ਕਵੀ ਜੀ ਨੇ ਜੇਬ ਵਿੱਚ ਹੱਥ ਪਾਇਆ, ਪੈਸੇ ਕੱਢੇ, ਆਖਣ ਲੱਗੇ ਵੀ ਜਿੰਨੇ ਤੇਰੇ ਪੈਸੇ ਬਣਨਗੇ ਮੈਂ ਦੇਵਾਂਗਾ, ਪੈਸੇ ਲੈ ਲਵੀ ਤੂੰ ਕਿਰਾਇਆ ਲੈ ਲਵੀ। ਪੈਸਿਆਂ ਵੱਲ ਦੇਖ ਕੇ ਮਲਾਹ ਦਾ ਮਨ ਮੰਨ ਗਿਆ, ਚੰਗਾ ਬਈ ਬੈਠ ਜਾ ਬੇੜੀ ਵਿੱਚ, ਅੱਜ ਦੋਨੋਂ ਹੀ ਜਾਣੇ ਲੋਈ ਜੀ ਤੇ ਕਬੀਰ ਜੀ ਬੇੜੀ ਵਿੱਚ ਬੈਠੇ। ਜਿਉਂ ਹੀ ਬੇੜੀ ਦੇ ਵਿੱਚ ਚੜ੍ਹੇ ਨੇ ਅੱਗੋਂ ਸੇਠ ਉੱਠ ਕੇ ਖਲੋ ਗਿਆ, ਓਏ ਮਲਾਹ ਇਹ ਕੀ ਕਰੀ ਜਾਂਦਾ ਹੈ, ਗਰੀਬੜਿਆਂ ਜਿਹਾਂ ਨੂੰ ਮੇਰੇ ਨਾਲ ਬਿਠਾਈ ਜਾਂਦਾ ਹੈ, ਤੈਨੂੰ ਨਹੀਂ ਪਤਾ ਅਸੀਂ ਛੋਟੇ ਲੋਕਾਂ ਨਾਲ ਨਹੀਂ ਬੈਠਦੇ। ਜਿੰਨੇ ਪੈਸੇ ਇਸ ਤੋਂ ਲੈਣੇ ਨੇ ਪੰਜ ਗੁਣਾ ਜ਼ਿਆਦਾ ਮੈਂ ਤੈਨੂੰ ਦੇ ਦੇਵਾਂਗਾ, ਇਹਨੂੰ ਥੱਲੇ ਉਤਾਰ ਦੇ। ਛੋਟੇ ਲੋਕਾਂ ਦੇ ਨਾਲ ਬੈਠਣ ਦੇ ਨਾਲ ਸੋਭਾ ਘੱਟ ਜਾਂਦੀ ਹੈ। ਤੇ ਕਬੀਰ ਜੀ ਨੇ

ਨਾਰੇ ਲੱਗ ਕੇ ਅਸੀਂ ਦੋਨਾਂ ਨੇ ਬੈਠ ਜਾਣਾ, ਕੋਈ ਜ਼ਿਆਦੀ ਜਗ੍ਹਾ ਨਹੀਂ ਜੇ ਲੈਣੀ, ਇੱਕ ਕਿਨਾਰੇ ਲੱਗ ਕੇ ਦੋਨੋਂ ਹੀ ਬੈਠ ਜਾਵਾਂਗੇ ਤੇ ਬਾਕੀ ਵਿੱਚ ਤੁਸੀਂ ਬੈਠੇ ਰਹੋ। ਅਜੇ ਕਬੀਰ ਜੀ ਸੇਠ ਨੂੰ ਏਡਾ ਤਰਲਾ ਕਰ ਹੀ ਰਹੇ ਨੇ। ਇਹਨੇ ਨੂੰ ਸੇਠ ਦੀ ਘਰਵਾਲੀ ਉੱਠੀ ਤੇ ਉੱਠ ਕੇ ਲੋਈ ਨੂੰ ਬੇੜੀ ਵਿੱਚੋਂ ਬਾਹਰ ਧੱਕਾ ਦੇ ਦਿੱਤਾ, ਬਾਹਰ ਧੱਕਾ ਦੇ ਦਿੱਤਾ। ਗੁੱਸੇ ਦੀ ਭਰੀ ਕਿੱਡੇ ਕਿੱਡੇ ਮਾੜੇ ਬੋਲ ਬੋਲ ਦਿੱਤੇ, ਐ ਛੋਟੇ ਲੋਕ ਇਹਦਾ ਨਹੀਂ ਮੰਨਦੇ ਹੁੰਦੇ। ਕਬੀਰ ਜੀ ਕੀ ਤੱਕ ਰਹੇ ਨੇ, ਲੋਈ ਬਾਹਰ ਖਲੋਤੀ ਹੈ, ਅੱਖਾਂ ਵਿੱਚੋਂ ਹੰਝੂ ਰੋ ਰਹੀ ਹੈ, ਹੰਝੂ ਕੇਰ ਕੇ ਰੋ ਰਹੀ ਹੈ। ਇਹਨੇ ਨੂੰ ਸੇਠ ਗੁੱਸੇ ਦਾ ਭਰਿਆ, ਕਬੀਰ ਜੀ ਨੂੰ ਬਾਂਹ ਤੋਂ ਪਕੜਿਆ ਤੇ ਫੜ ਕੇ ਬਾਹਰ ਕੱਢ ਦਿੱਤਾ। ਮਲਾਹ ਨੂੰ ਆਖਿਆ ਮਾਰ ਬੇ ਚੱਪੂ ਤੇ ਚੱਲੀਏ। ਦੋਨਾਂ ਨੂੰ ਥੱਲੇ ਉਤਾਰ ਕੇ ਸੇਠ ਅੱਜ ਬੇੜੀ ਲੈ ਕੇ ਤੁਰ ਗਿਆ ਹੈ। ਲੋਈ ਨੇ ਅੱਖਾਂ ਵਿੱਚੋਂ ਹੰਝੂ ਕੇਰੇ, ਸੁਆਮੀ ਅੱਜ ਤੱਕਿਆ ਜੇ ਗਰੀਬੀ ਕਿੱਡਾ ਡਾਢਾ ਦੁੱਖ ਹੈ, ਅੱਜ ਦੇਖ ਲਿਆ ਜੇ ਗਰੀਬਾਂ ਦਾ ਕੀ ਹਾਲ ਹੈ। ਤੇ ਸਤਸੰਗੀਓ ਕਬੀਰ ਦਾ ਵੀ ਮਨ ਭਾਰ ਆਇਆ, ਕਿਨਾਰੇ ਤੇ ਬੈਠੇ ਇੱਕ ਮਨ ਇੱਕ ਚਿੱਤ ਹੋ ਕੇ ਲਿਵ ਉਸ ਪ੍ਰਭੂ ਦੇ ਚਰਨਾਂ ਨਾਲ ਜੋੜ ਕੇ ਬੈਰਾਗ ਦੇ ਵਿੱਚ ਭਿੱਜ ਕੇ ਅੱਖਾਂ ਵਿੱਚੋਂ ਕੇਰ ਕੇ ਹੰਝੂ ਅੱਜ ਕਬੀਰ ਨੇ ਰੋ ਕੇ ਅਰਦਾਸ ਕੀਤੀ, ਐ ਮੇਰਿਆ ਰੱਬਾ ਆ ਦੇਖ ਧਰਤੀ ਤੇ ਕੀ ਹੋ ਗਿਆ। ਧਨ ਵਾਲੇ ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ, ਜਿਨ੍ਹਾਂ ਨੂੰ ਤੂੰ ਸੁੱਖ ਦਿੱਤੇ ਨੇ, ਜਿਨ੍ਹਾਂ ਤੇ ਤੂੰ ਰਹਿਮਤਾਂ ਕੀਤੀਆਂ ਨੇ, ਦੇਖ ਉਹਨਾਂ ਦਾ ਮਨ ਕਿੱਡਾ ਵਿਗੜ ਗਿਆ ਹੈ। ਗਰੀਬ ਨੂੰ ਲਾਗੇ ਵੀ ਬਿਠਾ ਕੇ ਰਾਜੀ ਨਹੀਂ, ਐ ਮੇਰਿਆ ਰੱਬਾ ਗਰੀਬ ਹੋਣਾ ਕੋਈ ਜ਼ੁਲਮ ਹੈ। ਰੋ ਰੋ ਕੇ ਉਸ ਪ੍ਰਭੂ ਨਾਲ ਗੱਲਾਂ ਕਰ ਰਹੇ ਨੇ, ਐ ਮੇਰੇ ਪ੍ਰਭੂ ਜੇ ਗਰੀਬ ਹੋਣਾ ਜ਼ੁਲਮ ਹੈ ਤੇ ਸਾਰਿਆਂ ਨੂੰ ਕਿਉਂ ਨਹੀਂ ਅਮੀਰ ਕਰ ਦਿੰਦਾ, ਕਿਉਂ ਨਹੀਂ ਸਾਰਿਆਂ ਨੂੰ ਧਨਵਾਨ ਕਰ ਦਿੰਦਾ। ਸਤਸੰਗਿਓ ਉਸ ਪ੍ਰਭੂ ਦੀ ਲੀਲਾ ਬੜੀ ਨਿਆਰੀ ਹੈ। ਅਜੇ ਕਬੀਰ ਜੀ ਅਰਦਾਸਾਂ ਹੀ ਕਰ ਰਹੇ ਨੇ, ਅਰਜੋਈਆਂ ਹੀ ਕਰ ਰਹੇ ਨੇ ਤੇ ਕੀ ਕੌਤਕ ਵਰਤਿਆ ਕਿਨਾਰੇ ਦੇ ਉੱਪਰ। ਜਿਸ ਪੱਥਰ ਤੇ ਬੈਠੇ ਨੇ ਉਹ ਪੱਥਰ ਆਪਣੇ ਆਪ ਹਿੱਲਣ ਲੱਗ ਪਿਆ ਹੈ। ਲੋਈ ਦੇਖ ਕੇ ਹੈਰਾਨ ਹੋ, ਇਹ ਕੀ ਹੋਇਆ, ਪੱਥਰ ਹਿੱਲਣ ਲੱਗ ਪਿਆ ਹੈ। ਕਬੀਰ ਜੀ ਨੇ ਲਿਵ ਜੋੜੀ ਹੋਈ ਹੈ, ਲੋਈ ਤੱਕ ਰਹੀ ਹੈ, ਪੱਥਰ ਹਿੱਲ ਪਿਆ, ਇਹੋ ਜਿਹਾ ਹਿੱਲਿਆ ਬੇੜੀ ਦੇ ਵਾਂਗ ਪਾਣੀ ਤੇ ਤੈਰਨ ਲੱਗ ਪਿਆ। ਕੀ ਰਹਿਮਤਾਂ ਹੋਈਆਂ, ਤੈਰਦਾ ਹੋਇਆ ਉਸ ਸੇਠ ਦੀ ਬੇੜੀ ਨਾਲੋਂ ਵੀ ਅੱਗੇ ਨਿਕਲ ਗਿਆ ਤੇ ਸੇਠ ਦੇਖ ਕੇ ਬੜਾ ਹੈਰਾਨ ਹੋਇਆ, ਬਈ ਇਹ ਕੀ ਗੱਲ, ਕੋਈ ਧੱਕਾ ਨਹੀਂ ਲਾ ਰਿਹਾ, ਕੋਈ ਚੱਪੂ ਨਹੀਂ ਮਾਰ ਰਿਹਾ, ਤੇ ਵੱਡੀ ਹੈਰਾਨਗੀ ਦੀ ਗੱਲ ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਸੇਠ ਦੇਖ ਕੇ ਬੜਾ ਹੈਰਾਨ ਹੋ ਰਿਹਾ, ਪੱਥਰ ਆਪਣੇ ਆਪ ਪਾਣੀ ਤੇ ਤੁਰਿਆ ਜਾ ਰਿਹਾ। ਮਲਾਹ ਨੂੰ ਪੁੱਛਿਆ ਵੀ ਇਹ ਕੌਣ ਹੈ, ਮਲਾਹ ਨੇ ਆਖਿਆ ਕਬੀਰ ਹੈ, ਇਹ ਕਬੀਰ ਹੈ, ਇਹਦੀ ਤੇ ਅੱਗੇ ਵੀ ਬੜੀ ਸੋਭਾ ਸੁਣੀ ਹੈ, ਇਹ ਬੜਾ ਸਿਮਰਨ ਵਾਲਾ ਹੈ, ਸੁਣਿਆ ਹੈ।

ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ। ਕਬੀਰ ਜੀ ਉਤਰ ਕੇ ਤੁਰੇ ਨੇ, ਲੋਈ ਨੂੰ ਆਖਿਆ, ਬਲੀਏ ਐਵੇਂ ਛੋਟੀ ਜਿੰਨੀ ਗੱਲ ਤੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੀ। ਲੋਈ ਨੂੰ ਆਖ ਰਹੇ ਨੇ, ਐਵੇਂ ਘਬਰਾ ਜਾਂਦੀ, ਜੇ ਗਰੀਬਾਂ ਦਾ ਕੋਈ ਨਹੀਂ ਤੇ ਗਰੀਬਾਂ ਨੂੰ ਰੱਬ ਰੱਖ ਲੈਂਦਾ ਹੈ। ਕਬੀਰ ਜੀ ਸਮਝਾ ਰਹੇ ਨੇ, ਪੱਲੀਏ ਪੱਲੇ ਧਨ ਨਾਮ ਧਨ ਹੋਣਾ ਚਾਹੀਦਾ ਹੈ, ਪੱਲੇ ਪ੍ਰਭੂ ਦਾ ਨਾਮ ਹੋਣਾ ਚਾਹੀਦਾ ਹੈ। ਗਰੀਬਾਂ ਦੀ ਕੋਈ ਨਾ ਬਾਂਹ ਪਕੜੇ, ਉਹ ਰੱਬ ਪਕੜ ਲੈਂਦਾ ਹੈ। ਐਵੇਂ ਨਾ ਛੋਟੀ ਜਿੰਨੀ ਗੱਲ ਤੇ ਰੱਬ ਨੂੰ ਉਲਾਂਭੇ ਨਾ ਦੇਣ ਲੱਗ ਜਾਇਆ ਕਰ। ਅੱਜ ਆਪਣੀ ਅੱਖਾਂ ਨਾਲ ਤੱਕ ਲਿਆ ਹੈ। ਇਹਨੇ ਨੂੰ ਸੇਠ ਮਲਾ ਬੇੜੀ ਚ ਉਤਰੇ ਤੇ ਕਬੀਰ ਦੇ ਮਗਰ ਨੱਸੇ ਆ ਰਹੇ। ਕਬੀਰ ਜੀ ਅੱਗੇ ਅੱਗੇ ਤੇ ਸੇਠ ਮਲਾ ਪਿੱਛੇ ਪਿੱਛੇ ਦੌੜੇ ਆ ਰਹੇ ਨੇ ਤੇ ਆ ਕੇ ਕਬੀਰ ਦੇ ਚਰਨ ਪਕੜ ਲਏ। ਕਬੀਰ ਸਾਡੇ ਕੋਲੋਂ ਗੁਨਾਹ ਹੋਇਆ, ਮਾਇਆ ਦੇ ਹੰਕਾਰ ਵਿੱਚ ਤੈਨੂੰ ਕਿੰਨਾ ਮੰਦਾ ਬੋਲ ਬੈਠਾ, ਤੈਨੂੰ ਧੱਕੇ ਮਾਰ ਬੈਠਾ, ਸਾਨੂੰ ਮਾਫ ਕਰੀ। ਤੇ ਗੁਰੂ ਸਵਾਰਿਓ ਜਿਹੜੇ ਸਿਮਰਨ ਵਾਲੇ ਹੁੰਦੇ ਨੇ ਨਾ, ਉਹ ਆਪਣੇ ਮਨ ਦੇ ਵਿੱਚ ਕਿਸੇ ਲਈ ਵੀ ਗੁੱਸਾ ਨਹੀਂ ਜੇ ਰੱਖਦੇ। ਕਬੀਰ ਨੇ ਆਖਿਆ, ਸੇਠ ਧਨ ਦਾ ਮਾਣ ਨਹੀਂ ਜੇ ਕਰੀਦਾ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਸੋਝੀ ਦਿੰਦੇ ਸਨ, ਗੁਰਸਿੱਖਾ ਇਹ ਦੁਨੀਆਂ ਦੇ ਸੁੱਖ ਪੱਕੇ ਨਹੀਂ ਦੇ ਹੁੰਦੇ, ਇਹ ਉਹਨਾਂ ਚਿਰ ਹੀ ਰਹਿੰਦੇ ਨੇ ਜਿੰਨਾ ਚਿਰ ਤੂੰ ਪ੍ਰਭੂ ਨਾਲ ਜੁੜਿਆ ਰਹੇਗਾ। ਸੇਠ ਇਹ ਸੁੱਖ ਪੱਕੇ ਨਹੀਂ ਦੇ ਹੁੰਦੇ, ਆ ਦੁਨੀਆਂ ਵਿੱਚ ਤੱਕਿਆ ਹੈ, ਲੱਖਾਂ ਪਤੀ ਬੰਦੇ ਕਈ ਵਾਰ ਪੱਲਾਂ ਦੇ ਵਿੱਚ ਕੱਖਾਂ ਵਿੱਚ ਰੁੱਲ ਜਾਂਦੇ ਨੇ। ਜਿਨ੍ਹਾਂ ਦੇ ਕੋਲ ਸਾਰੇ ਸੁੱਖ ਨੇ, ਆ ਦੁਨੀਆ ਵਿੱਚ ਦੇਖਿਆ ਕਈ ਵਾਰ ਪਲ ਮਾਤਰ ਦੇ ਵਿੱਚ ਇੱਕ ਇੱਕ ਪ੍ਰਸ਼ਾਦੇ ਨੂੰ ਥਰਸ ਜਾਂਦੇ ਨੇ, ਐਡਾ ਮਾਣ ਨਹੀਂ ਦੇ ਕਰੀਦਾ, ਚੰਗੇ ਹੋਣ ਦਾ ਹੰਕਾਰ ਨਹੀਂ ਦੇ ਕਰੀਦਾ। ਸੁੱਖ ਆਉਂਦਿਆਂ ਵੀ ਪਤਾ ਨਹੀਂ ਲੱਗਦਾ ਤੇ ਸੁੱਖ ਜਾਂਦਿਆਂ ਵੀ ਪਤਾ ਨਹੀਂ ਜੇ ਲੱਗਦਾ, ਉਸ ਮਾਲਕ ਕੋਲੋਂ ਡਰ ਕੇ ਰਹੀਦਾ ਹੈ। ਸੇਠ ਦੇ ਹੱਥ ਜੁੜ ਗਏ, ਮੇਰੇ ਕੋਲੋਂ ਗੁਨਾਹ ਹੋਇਆ। ਕਬੀਰ ਨੇ ਆਖਿਆ, ਤੇਰਾ ਨਾਮ ਕੀ ਹੈ? ਇਸ ਨੇ ਆਖਿਆ, ਮੇਰਾ ਨਾਮ ਰਾਮ ਕਾ ਦਾਸ ਹੈ। ਕਬੀਰ ਜੀ ਮੁਸਕਰਾਏ, ਭਲਿਆ ਨਾਮ ਕਿੱਡਾ ਸੋਹਣਾ ਰੱਖਿਆ ਹੈ, ਨਾਮ ਕਿੱਡਾ ਸੋਹਣਾ ਰੱਖਿਆ ਹੈ ਤੇ ਕੰਮ ਕਿੱਡੇ ਮਾੜੇ ਕਰਦਾ ਹੈ। ਨਾਮ ਰਾਮ ਕਾ ਦਾਸ ਰੱਖਿਆ ਹੈ ਤੇ ਰਾਮ ਕੇ ਦਾਸਾਂ ਨੂੰ ਤੂੰ ਧੱਕੇ ਮਾਰਦਾ ਹੈ। ਕਦੀ ਰਾਮ ਕਾ ਦਾਸ ਬਣ ਕੇ ਦੇਖ, ਤੈਨੂੰ ਕਿੱਡਾ ਆਨੰਦ ਆਏਗਾ। ਹੱਥ ਜੁੜ ਗਏ ਤੇ ਕੀ ਕੀਤਾ, ਅੱਗੋਂ ਸੇਠ ਨੂੰ ਲੈਣ ਵਾਸਤੇ ਰੱਥ ਆਇਆ ਹੋਇਆ ਹੈ, ਬਾਹਰ ਖਲੋਤਾ ਹੈ। ਸੇਠ ਦੇ ਮਨ ਆਈ ਵੀ ਗੁਨਾਹ ਬਖਸ਼ਾ ਲਵਾਂ। ਕਬੀਰ ਜੀ ਨੂੰ, ਲੋਹੀ ਜੀ ਨੂੰ ਰੱਥ ਤੇ ਬਿਠਾਇਆ ਤੇ ਆਪ ਮਗਰ ਪੈਦਲ ਪੈਦਲ ਟੁਰਿਆ ਜਾ ਰਿਹਾ ਹੈ, ਮਗਰ ਟੁਰਿਆ ਜਾ ਰਿਹਾ ਹੈ। ਹੱਥ ਜੋੜ ਕੇ ਸਿਰ ਨੀਵਾਂ ਕਰਕੇ ਮਗਰ ਮਗਰ ਟੁਰਿਆ ਜਾ ਰਿਹਾ ਹੈ। ਪਹਿਲਾਂ ਕਬੀਰ ਦੇ ਘਰ ਪੁੱਜਾ, ਕਬੀਰ ਜੀ ਨੂੰ ਘਰ ਛੱਡਿਆ, ਫਿਰ ਆਪਣੇ ਘਰ ਗਿਆ। ਐ ਮਾਲਕ, ਤੂੰ ਕੀ ਨਹੀਂ ਕਰ ਸਕਦਾ, ਤੇਰੇ ਕੋਲ ਬੜੀਆਂ ਪਾਵਰਾਂ ਨੇ, ਤੂੰ ਚਾਹੇ ਤੇ ਪੱਥਰਾਂ ਨੂੰ ਪਾਣੀ ਤੇ ਤਾਰ ਦੇ।

ਸਾਡੇ ਗੁਨਾਹਾਂ ਦੀ ਗਿਣਤੀ ਨਾ ਕਰੀ, ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ। ਜੇ ਗੁਨਾਹਾਂ ਦੀ ਗਿਣਤੀ ਕਰੇਗਾ ਤੇ ਅਸੀਂ ਕਦੇ ਵੀ ਨਹੀਂ ਬਖਸ਼ੇ ਜਾ ਸਕਦੇ। ਆ ਸਤਿਗੁਰੂ ਸਾਨੂੰ ਇੱਕ ਤਰਲਾ ਕਰਨ ਦੀ ਜਾਚ ਸਿਖਾ ਰਹੇ ਨੇ। ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੂੰ ਬੜਾ ਦਿਆਲੂ ਹੈ, ਤੂੰ ਬੜਾ ਕਿਰਪਾਲੂ ਹੈ, ਤੂੰ ਬਹੁਤ ਬਖਸ਼ੰਦ ਹੈ। ਸਤਿਗੁਰੂ ਬਖਸ਼ਿਸ਼ ਕਰ, ਸਾਨੂੰ ਗੁਨਾਹਾਂ ਦੇ ਭਰਿਆਂ ਨੂੰ ਤਾਰ ਦੇਵੋ, ਸਾਨੂੰ ਔਗਣਾਂ ਦੇ ਭਰਿਆਂ ਨੂੰ ਤਾਰ ਦੇਵੋ। ਤੇਰੇ ਲਈ ਕਿਹੜੀ ਵੱਡੀ ਗੱਲ ਹੈ।

ਇਹ ਜੋ ਤੁਸੀਂ ਪੜ੍ਹ ਰਹੇ ਸੀ ਮੈਨੂੰ ਸੁਣ ਕੇ ਬੜਾ ਆਨੰਦ ਆਇਆ। ਪਰ ਇਹ ਕਿਸ ਦੀ ਕਲਾਮ ਤੁਸੀਂ ਪੜ੍ਹਦੇ ਸੀ? ਇਸ ਤਰ੍ਹਾਂ ਲੱਗਦਾ ਜਿਵੇਂ ਪਹਿਲਾਂ ਕਦੀ ਇਸ ਲੜਕੇ ਨੇ ਪਾਠ ਨਹੀਂ ਸੁਣਿਆ। ਵੈਸ਼ਨਵ ਸਾਧੂਆਂ ਦੇ ਕੋਲ

ਇਸ ਵਕਤ ਨਹੀਂ ਹੈਗੇ, ਹੈਗੇ ਤਾਂ ਹਰ ਵੇਲੇ ਨੇ, ਹਰ ਜਗ੍ਹਾ ਨੇ, ਪਰ ਸੰਸਾਰੀ ਤੌਰ ਤੇ ਇਸ ਵਕਤ ਉਹਨਾਂ ਦਾ ਪੰਜ ਭੂਤਕ ਸਰੀਰ ਇਸ ਮਾਤਲੋਕ ਵਿਚ ਨਹੀਂ। ਇਹ ਸੁਣ ਕੇ ਲੜਕਾ ਕੁਝ ਉਦਾਸ ਹੋਇਆ, ਕਹਿਣ ਲੱਗਾ ਪਿਤਾ ਜੀ ਮੈਂ ਫਿਰ ਅਭਾਗਾ ਰਹਿ ਗਿਆ, ਮੈਂ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ। ਪਿਤਾ ਨੇ ਕਿਹਾ ਨਹੀਂ ਬੇਟਾ, ਗੁਰੂ ਦਾ ਸਿੱਖ ਕਦੀ ਅਭਾਗਾ ਨਹੀਂ ਹੋਇਆ, ਗੁਰੂ ਨਾਨਕ ਸਾਹਿਬ ਦੀ ਜਗ੍ਹਾ ਉਹਨਾਂ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਾਬ ਦੇ ਵਿੱਚ ਆਨੰਦਪੁਰ ਸਾਹਿਬ ਜੋਤਾਂ ਜਗਾ ਰਹੇ ਨੇ। ਜੇ ਤੂੰ ਦਰਸ਼ਨ ਕਰਨੇ ਨੇ ਤਾਂ ਧਰਮਸ਼ਾਲਾ ਵਿੱਚ ਸੰਗ ਇਕੱਠਾ ਹੋ ਰਿਹਾ, ਜਿਨ੍ਹਾਂ ਨੇ ਪਰਸੋਂ ਆਨੰਦਪੁਰ ਸਾਹਿਬ ਜਾਣਾ ਹੈ ਤੂੰ ਵੀ ਨਾਲ ਚੱਲਿਆ ਜਾਈ, ਸਫ਼ਰ ਲੰਮਾ ਹੋਵੇ ਨਾਲ ਸੰਗ ਹੋਵੇ ਤਾਂ ਗੱਲਾਂ ਬਾਤਾਂ ਕਰਦੇ ਹਾਂ, ਸਫ਼ਰ ਮਾਲੂਮ ਨਹੀਂ ਹੁੰਦਾ, ਤੂੰ ਸੰਗਤ ਦੇ ਨਾਲ ਚਲਾ ਜਾ। ਹੋਰ ਖੁਸ਼ੀ ਕਿ ਸੰਗ ਵੀ ਇਹਨਾਂ ਦਿਨਾਂ ਵਿੱਚ ਜਾ ਰਿਹਾ, ਜਾਣ ਦੀ ਤਿਆਰੀ ਕੀਤੀ। ਪਿਤਾ ਬੜਾ ਖੁਸ਼ ਹੈ ਕਿ ਮੇਰਾ ਪੁੱਤਰ ਅੱਜ ਗੁਰੂ ਦੇ ਦਰਸ਼ਨ ਕਰਨ ਆਨੰਦ

ਗੁਰੂ ਦਾ ਜਾ ਸਰਵਣ ਕਰਦੇ ਇਹ ਸਾਰੇ ਲੋਕ ਅਨੰਦਪੁਰ ਸਾਹਿਬ ਨੂੰ ਤੁਰੇ ਜਾ ਰਹੇ ਨੇ। ਇਹ ਸਹਿਜਧਾਰੀ ਲੜਕਾ ਮਨ ਵਿੱਚ ਸੋਚਦਾ ਜਾਂਦਾ ਮਨਾ ਜਿਸ ਗੁਰੂ ਦੀ ਬਾਣੀ ਵਿੱਚ ਇੰਨਾ

सूरज डूब रहे है। ये सारा संग आनंदपुर साहब किले के बाहर पहुंचे है। दूसरे पासे धन गुरु गोबिंद सिंह जी महाराज शिकार खेड़ के आए सन। नाल सिखा ने किन्ने ही मग मार मार के उन्हां दियां लत्तां फड़ियां ने ते टौणा लटकियां ने। ਉਹ ਮਗ ਹੱਥਾਂ ਵਿਚ ਫੜੇ ਹੋਏ ਨੇ। ਸੰਗਤ ਨੇ ਗੁਰੂ ਸਾਹਿਬ ਨੂੰ ਦੇਖਿਆ, ਗੁਰੂ ਸਾਹਿਬ ਨੇ ਸੰਗਤ ਨੂੰ। ਗੁਰੂ ਸਾਹਿਬ ਜੀ ਵੀ ਖੜੇ ਹੋ ਗਏ, ਸੰਗਤ ਵੀ ਕਿਲੇ ਦੇ ਬਾਹਰ ਹੀ ਖੜੀ ਹੋ ਗਈ। ਸਾਰੀ ਸੰਗਤ ਨੇ ਮੱਥਾ ਟੇਕਿਆ, ਪਰ ਇਹ ਜਿਹੜਾ ਸਹਿਜਧਾਰੀ ਪ੍ਰੇਮੀ ਸੀ ਇਹਦੇ ਮਨ ਵਿਚ ਗੁਰੂ ਸਾਹਿਬਾਂ ਵਾਸਤੇ ਘਿਰਨਾ ਪੈਦਾ ਹੋ ਗਈ। ਇਹ ਤਾਂ ਸੋਚ ਕੇ ਆਇਆ ਸੀ ਕਿ ਗੁਰੂ ਦੀ ਸਮਾਧੀ ਲੱਗੀ ਹੋਵੇਗੀ, ਗੁਰੂ ਸਾਹਿਬ ਚੌਂਕੜੀ ਮਾਰ ਕੇ ਬੈਠੇ ਹੋਣਗੇ, ਪਰ ਜਦੋਂ ਦੇਖਿਆ ਕਿ ਗੁਰੂ ਸਾਹਿਬ ਜੀ ਤਾਂ ਸ਼ਿਕਾਰ ਖੇਡ ਕੇ ਆਏ ਨੇ, ਨਾਲ ਸਿੱਖਾਂ ਨੇ ਮਰੇ ਹੋਏ ਮੱਗ ਫੜੇ ਨੇ ਹੱਥਾਂ ਦੇ ਵਿਚ, ਤਾਂ ਇਹਦਾ ਮਨ ਕਿਰਨਾਂ ਦੇ ਨਾਲ ਭਰ ਗਿਆ।

0: ਮਗੂ ਲੰਘਾਏ।
1: ਜਿਨ੍ਹਾਂ ਦੇ ਸਿੱਖਾਂ ਨੇ ਕੁਛ ਹਜ਼ਾਰੋਂ ਬਹੁਤ ਸਾਰੇ ਮਗ ਮਾਰ ਕੇ

ਸਾਰੀ ਸੰਗਤ ਵੱਲ ਦੇਖੇ ਹੈ। ਸਾਰੀ ਸੰਗਤ ਵੱਲ ਦੇਖਣ ਤੋਂ ਬਾਅਦ ਇਹ ਜਿਹੜਾ ਲੜਕਾ ਸੀ ਸਹਿਜਧਾਰੀ ਇਸ ਉੱਤੇ ਨਿਗਾਹ ਟਿਕਾ ਦਿੱਤੀ। ਇਸ ਨੇ ਵੀ ਦੇਖਿਆ ਕਿ ਗੁਰੂ ਸਾਹਿਬ ਜੀ ਮੇਰੇ ਵੱਲ ਦੇਖ ਰਹੇ ਨੇ, ਸਮਝ ਗਿਆ ਕਿ ਮੇਰੇ ਮਨ ਦੀ ਭਾਵਨਾ ਗੁਰੂ ਸਾਹਿਬਾਂ ਨੇ ਜਾਣ ਲਈ। ਜੋ ਮੈਂ ਮਨ ਵਿਚ ਸੋਚ ਰਿਹਾ ਕਿ ਗੁਰੂ ਦੇ ਮਨ ਵਿਚ ਦਇਆ ਨਹੀਂ, ਇਹ ਜੀਵਾਂ ਨੂੰ ਮਾਰਦੇ ਨੇ, ਗੁਰੂ ਸਾਹਿਬਾਂ ਨੇ ਜਾਣ ਲਿਆ। ਪਰ ਫਿਰ ਪਤਾ ਲੱਗ ਗਿਆ ਕਿ ਗੁਰੂ ਜੇ ਕਿਸੇ ਨੂੰ ਮਾਰਦਾ ਉਹਨੂੰ ਮੁਕਤ ਕਰ ਦਿੰਦਾ। ਕਰਮਾਂ ਦੀ ਖੇਡ ਹੁੰਦੀ ਏ, ਉਸ ਕਰਮਾਂ ਦੀ ਖੇਡ ਦਾ ਸਦਕਾ ਹੀ ਜੀਵ ਜਿਹੜੇ ਨੇ ਜੂਨਾਂ ਵਿਚ ਭਟਕਦੇ ਨੇ ਤੇ ਗੁਰੂ ਕਿਰਪਾ ਕਰਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਜਿਹੜਾ ਹੈ ਉਹ ਕੱਟ ਦਿੰਦਾ। ਸਾਰੀ ਸੰਗਤ ਕਿਲੇ

ਇਹਦੇ ਨਾਲ ਦੇ ਸਾਥੀ ਤਾਂ ਸੌਂ ਗਏ ਪਰ ਇਹਨੂੰ ਨੀਂਦਰ ਨਹੀਂ ਆ ਰਹੀ। ਕਹਿਣ ਲੱਗਾ ਮਨਾ, ਗੁਰੂ ਦਾ ਤੇਜ ਪ੍ਰਤਾਪ ਵੀ ਬੜਾ, ਗੁਰੂ ਦਾ ਦਰਬਾਰ ਵੀ ਸੋਹਣਾ ਹੈ, ਸੰਗਤ ਵੀ ਬੜੀ ਹੈ, ਦਰਸ਼ਨ ਕੀਤੇ ਆ, ਮਨ ਨੂੰ ਠੰਡ ਪੈਂਦੀ। ਪਰ ਇੱਕੋ ਗੱਲ ਮਾੜੀ ਹੈ, ਜਿਹੜਾ ਗੁਰੂ ਜੀਵਾਂ ਨੂੰ ਮਾਰਦਾ। ਹੁਣ ਸੋਚਣ ਲੱਗਾ, ਗੁਰੂ ਨੂੰ 600 ਰੁਪਈਆ ਭੇਟਾ ਧਰਾਂ ਕਿ ਨਾ ਧਰਾਂ। ਇਸੇ ਸੋਚ ਵਿਚਾਰ ਵਿੱਚ ਅੰਮ੍ਰਿਤ ਵੇਲਾ ਹੋ ਗਿਆ, ਸੰਗਤ ਉੱਠੀ, ਇਹ ਵੀ ਉੱਠਿਆ, ਇਸ਼ਨਾਨ ਪਾਣੀ ਕੀਤਾ, ਗੁਰੂ ਸਾਹਿਬਾਂ ਦੇ ਦਰਬਾਰ ਵੱਲ ਸੰਗਤ ਦੇ ਨਾਲ ਤੁਰ ਪਏ। ਅੰਮ੍ਰਿਤ ਵੇਲੇ ਦਾ ਨਜ਼ਾਰਾ, ਕੋਈ ਝਾੜੂ ਪਿਆ ਫਿਰਦਾ, ਕੋਈ ਪਾਣੀ ਤਰੌਂਕਦਾ, ਕੋਈ ਲੰਗਰ ਵਿੱਚ ਸੇਵਾ ਕਰ ਰਿਹਾ, ਕੋਈ ਬਾਣੀ ਪੜ੍ਹਦਾ, ਕੁਝ ਕੀਰਤਨ ਸੁਣਨ ਜਾ ਰਹੇ ਨੇ, ਮਨ ਬੜਾ ਖੁਸ਼ ਹੋਇਆ। ਇਹ ਵੀ ਜਾ ਬੈਠਾ ਸੰਗਤ ਵਿੱਚ, ਆਸਾ ਦੀ ਵਾਰ ਦਾ ਕੀਰਤਨ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਕਲਗੀਧਰ ਪਾਤਸ਼ਾਹ ਵੀ ਆਏ। ਆਖੀਰ ਦੇ ਵਿੱਚ ਰਾਗੀ ਸਿੰਘਾਂ ਨੇ ਸ਼ਬਦ ਪੜ੍ਹਿਆ, ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ।

ਜਿਨ੍ਹਾਂ ਦੀਆਂ ਕੁਝ ਮੰਗਾਂ ਸਨ ਉਹ ਬੈਠੇ ਰਹੇ। ਇਹ ਸਹਿਜਧਾਰੀ ਲੜਕਾ ਵੀ ਬੈਠਾ ਰਿਹਾ। ਗੁਰੂ ਸਾਹਿਬਾਂ ਨੇ ਸਾਰੀ ਸੰਗਤ ਵੱਲ

ਹੁਣ ਜਿਹੜੇ ਰੋਜ਼ ਸੁਣਦੇ ਸਨ ਕਹਿਣ ਲੱਗੇ ਮਹਾਰਾਜ ਸੁਭਾਅ ਦਾ ਰਸ ਹੈ ਕਿਉਂਕਿ ਰੋਜ਼ ਸੁਣਨੇ। ਕਿਸੇ ਨੇ ਕਿਹਾ ਜ਼ਬਾਨ ਦਾ ਰਸ ਹੈ ਕਿਉਂਕਿ ਮੂੰਹ ਨਾਲ ਕੀਰਤਨ ਕੀਤਾ ਜਾਂਦਾ। ਕਿਸੇ ਨੇ ਕਿਹਾ ਕੰਨਾਂ ਦਾ ਰਸ ਹੈ ਕਿਉਂਕਿ ਕੰਨਾਂ ਨਾਲ ਕੀਰਤਨ ਸੁਣੇ। ਇਹ ਚੁੱਪ ਬੈਠਾ ਸੀ ਸਹਿਜਧਾਰੀ ਪ੍ਰੇਮੀ ਤੇ ਗੁਰੂ ਸਾਹਿਬ ਜੀ ਇਹਦੇ ਤੇ ਨਿਗਾਹ ਟਿਕਾ ਕੇ ਕਹਿਣ ਲੱਗੇ ਗੁਰਮੁਖਾ ਤੂੰ ਨਹੀਂ ਬੋਲਦਾ ਤੈਨੂੰ ਕੈਸਾ ਰਸ ਆਏ। ਇਹ ਹੁਣ ਸੋਚਦਾ ਜੇ ਮੈਂ ਕਵਾਂ ਸੁਭਾਅ ਦਾ ਰਸ ਹੈ ਪਹਿਲਾਂ ਮੈਂ ਕਦੀ ਕੀਰਤਨ ਸੁਣਿਆ ਨਹੀਂ, ਜੇ ਕਵਾਂ ਜ਼ਬਾਨ ਦਾ ਰਸ ਹੈ ਤੇ ਮੈਂ ਕੁਝ ਖਾਧਾ ਨਹੀਂ। ਪਰ ਇੱਕ ਗੱਲ ਹੈ, ਦੁਨੀਆ ਦੇ ਭੈੜੇ ਗਾਣੇ ਸੁਣੀਦੇ ਨੇ ਤੇ ਮਨ ਭਟਕਦਾ, ਬਾਣੀ ਸੁਣੀ ਏ ਮਨ ਭਟਕਿਆ ਨਹੀਂ, ਮਨ ਮਨ ਦੇ ਵਿੱਚ ਹੀ ਰਹਿ ਗਿਆ। ਸੋਚ ਸੋਚ ਕੇ ਕਹਿਣ ਲੱਗਾ।

ਕਹਿਣ ਲੱਗਾ ਤੂੰ 600 ਨਾ ਦੇ ਮੈਨੂੰ 550 ਹੀ ਦੇ ਦੇ ਤੇ ਗੁਰੂ ਦਾ ਬਚਨ ਲੈ ਲੈ। ਪਰ ਸਿੱਖ ਨੇ 605 ਰੁਪਈਆ ਪੂਰਾ ਦੇ ਕੇ ਗੁਰੂ ਦਾ ਬਚਨ ਤੇ ਕੜਾ ਲੈ ਲਿਆ। ਕੜਾ ਪ੍ਰਸ਼ਾਦ ਕਿਹਾ ਇਹ ਤੇਰੇ ਪਿਤਾ ਦਾ ਹੈ, ਪਿਤਾ ਨੂੰ ਦੇ। ਬੜਾ ਖੁਸ਼ ਹੋਇਆ। ਚਮਕੌਰ ਤੂੰ ਤੁਰਿਆ, ਪਹਿਲਾਂ ਤਾਂ ਗੁਰੂ ਦੀ ਨਿੰਦਿਆ ਕਰਦਾ ਸੀ, ਹੁਣ ਸਿੱਖ ਦੀ ਵੀ ਸ਼ੁਰੂ ਕਰ ਦਿੱਤੀ। ਕਹਿਣ ਲੱਗਾ ਗੁਰੂ ਤਾਂ ਮਿਲਿਆ ਹੀ ਸੀ, ਸਿੱਖ ਜਿਹੜਾ ਇਹ ਵੀ ਮੂਰਖ ਨਿਕਲਿਆ। ਦਿੱਲੀ ਆਇਆ, 600 ਰੁਪਏ ਦੇ ਰਤਨ ਖਰੀਦੇ, ਪਾਲੀ ਸ਼ਹਿਰ ਆ ਕੇ ਵੇਚੇ, ਦੋ ਥੈਲੀਆਂ ਮੋਹਰਾਂ ਦੀਆਂ ਭਰ ਗਈਆਂ। ਬੜਾ ਖੁਸ਼ ਹੋਇਆ। ਕੜਾ ਪ੍ਰਸ਼ਾਦ ਕਈ ਦਿਨ ਹੋ ਗਏ ਸਨ ਬੰਨੇ, ਖੋਲ ਕੇ ਦੇਖਿਆ ਕਿ ਕਿਧਰੇ ਖਰਾਬ ਨਾ ਹੋ ਜਾਏ। ਭਾਈ ਵੀਰ ਸਿੰਘ ਲਿਖਦੇ ਨੇ ਕਿ ਇਹਨੂੰ ਮੀਟ ਨਜ਼ਰ ਆਇਆ, ਪਹਿਲਾਂ ਸੁੱਟਣ ਲੱਗਾ ਫਿਰ ਬੰਨ ਲਿਆ ਕਿ ਪਿਤਾ ਦੀ ਚੀਜ਼ ਹੈ ਮੈਨੂੰ ਕੀ। ਬੜਾ ਖੁਸ਼ ਘਰ ਜਾ ਪਹੁੰਚਿਆ। ਪਿਤਾ ਕਹਿਣ ਲੱਗਾ ਸੁਣਾ ਬੇਟਾ, ਫਿਰ ਗੁਰੂ ਕੋਲੋਂ ਕੀ ਬਖਸ਼ਿਸ਼ ਲੈ ਕੇ ਆਇਆ ਤਾਂ ਮਾਇਆ ਵਾਲੀਆਂ ਥੈਲੀਆਂ ਅੱਗੇ ਕਰ ਦਿੱਤੀਆਂ। ਉਹ ਮਾਇਆ ਦੇਖ ਕੇ ਪਿਤਾ ਕਹਿਣ ਲੱਗਾ ਬੇਟਾ, ਸੱਚ ਵਿਆਜ ਨੂੰ ਭੇਜਿਆ ਸੀ ਤੈਨੂੰ, ਕੱਚ ਵਿਆਜ ਕੇ ਲੈ ਆਇਆ। ਮਾਤਾ ਨੂੰ ਪਤਾ ਲੱਗਾ, ਸੁਣ ਕੁਕਰਮ ਤੇ ਮਾਤ ਦੁਖਾਰੀ, ਸੁੱਤ ਕਿਉਂ ਭਾ ਗੁਰਬਚ ਵਿਵਹਾਰੀ। ਮਾਂ ਕਹਿਣ ਲੱਗੀ ਬੇਟਾ ਤੂੰ ਗੁਰੂ ਦਾ ਬਚਨ ਕਿਉਂ ਵੇਚਿਆ। ਕਹਿਣ ਲੱਗਾ ਮੈਨੂੰ ਗੁਰੂ ਤੇ ਭਰੋਸਾ ਨਹੀਂ ਬੱਝਿਆ, ਕੜਾ ਪ੍ਰਸ਼ਾਦ ਦਿੱਤਾ ਸੀ ਪਰ ਰਸਤੇ ਵਿਚ ਮੀਟ ਬਣ ਗਿਆ, ਪਰ ਜਦੋਂ ਪ੍ਰਸ਼ਾਦ ਖੋਲਿਆ ਤੇ ਸੱਚਮੁੱਚ ਪ੍ਰਸ਼ਾਦ ਸੀ, ਮਾਇਆ ਕੋਲ ਸੀ। ਚੰਗੀ ਸਿੱਖਿਆ ਦਾ ਅਸਰ ਨਾ ਹੋਇਆ, ਕੋਈ ਪਰਵਾਹ ਨਾ ਕੀਤੀ। ਕੁਝ ਦਿਨ ਚੰਗੇ ਨਿਕਲੇ, ਹੁਣ ਇਹੋ ਜਿਹਾ ਸਮਾਂ ਆਇਆ ਇੱਕ ਟਾਈਮ ਬੱਚੇ ਖਾਂਦੇ ਨੇ ਤੇ ਇੱਕ ਟਾਈਮ ਭੁੱਖੇ ਸੌਂਦੇ ਨੇ, ਦੁਖੀ ਹੋ ਗਿਆ।

ਹੁਣ ਜਿਹੜਾ ਇਹਦਾ ਪਰਿਵਾਰ ਸੀ ਬੰਬਈ ਉਹ ਵਾਰ ਵਾਰ ਚਿੱਠੀਆਂ ਪਾਉਂਦਾ ਕਿ ਬੇਸ਼ੱਕ ਪੜ੍ਹਾਈ ਤੋਂ ਬਾਅਦ ਤੂੰ ਵਲਾਇਤ ਕੰਮ ਸ਼ੁਰੂ ਕਰ ਲੈ ਪਰ ਇੱਕ ਵਾਰੀ ਸਾਨੂੰ ਬੰਬਈ ਆ ਕੇ ਮਿਲ ਅਸੀਂ ਤੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾ ਕੇ 10 ਦਿਨ ਫੇਰ ਵਲਾਇਤ ਭੇਜਣਾ ਧਿਆਨ ਦੇਣਾ ਵੇਖੋ ਸੋਚ ਇਹ ਗੁਰਮੁਖ ਸਿੱਖਿਆ ਵਿਚ ਬੱਚਿਆਂ ਨੇ ਭਾਈ ਵੀਰ ਸਿੰਘ ਜੀ ਦੀ ਕਿਤਾਬ 1952 ਦੇ ਕਰੀਬ ਦਾ ਕਹਿੰਦੇ ਵਾਰ ਵਾਰ ਪਰਿਵਾਰ ਚਿੱਠੀਆਂ ਲਿਖਦਾ ਤੇ ਉਹਨੂੰ ਹਲਕੀ ਜੀ ਗੱਲ ਜਾਪਦੀ ਵੀ ਮੈਂ ਬੰਬਈ ਆਵਾਂ ਵਲੈਤ ਵਿਚੋਂ ਤੇ ਤੁਸੀਂ ਮੈਨੂੰ ਕਿਸੇ ਗੁਰਮੁਖ ਦੀ ਸੰਗਤ ਕਰਾਓਗੇ 10 ਦਿਨ ਤੇ ਫਿਰ ਵਲੈਤ ਆਵਾਂ ਇਹ ਕੋਈ ਜ਼ਰੂਰੀ ਕਹਿੰਦੇ 3-4 ਮਹੀਨੇ ਚਿੱਠੀਆਂ ਵਿਚ ਲੱਗ ਗਏ ਉਹ ਨਾ ਆਇਆ ਧਿਆਨ ਦੇਣ ਕਹਿੰਦੇ ਬੰਬਈ ਚ ਰਹਿਣ ਵਾਲਾ ਸਿੰਧੀ ਪਰਿਵਾਰ ਤੇ ਉਸ ਲੜਕੇ ਦੀ ਭੈਣ ਮਾਂ ਬਾਪ ਨੇ ਉਹਨੂੰ ਭੇਜਿਆ ਵੀ ਉਹਨੂੰ ਲੈ ਕੇ ਆ ਸਾਨੂੰ ਹਰ ਵੇਲੇ ਖਤਰਾ ਵਲਾਇਤ ਵਿਚ ਕਿਤੇ ਉਹ ਥਿੜਕ ਨਾ ਜਾਵੇ ਕਿਸੇ ਗੁਰਮੁਖ ਦੀ ਸੰਗਤ ਉਹਨੂੰ ਕਰਾ ਕੇ ਭੇਜਣਾ ਕਹਿੰਦੇ ਆਖੋ ਸਤਨਾਮ ਕਹਿੰਦੇ ਭੈਣ ਗਈ ਸਪੈਸ਼ਲ ਉਹ ਕਹਿੰਦਾ ਹੁਣ ਤੂੰ ਲੈਣ ਆਈ ਮੈਂ ਚੱਲ ਪੈਂਦਾ ਪਰ ਮੈਨੂੰ ਤੁਹਾਡੀ ਗੱਲ ਬੜੀ ਹਲਕੀ ਜੀ ਜਾਪਦੀ ਵੀ ਕਿਸੇ ਗੁਰਮੁਖ ਦੀ ਮੈਨੂੰ 10 ਦਿਨ ਸੰਗਤ ਕਰਾਓਗੇ ਮੈਂ ਕੋਈ ਬੱਚਾ ਵਾਂ ਹੁਣ ਜੋ ਵਿਦਿਆ ਕਿਸੇ ਗੁਰਮੁਖ ਜਾਨੇ ਤੁਹਾਨੂੰ ਦੇ ਜਾਣੀ ਹੈ ਉਹ ਸਕੂਲੀ ਕਾਲਜੀ ਪੜ੍ਹਾਈ ਚ ਨਹੀਂ ਕਹਿੰਦੇ ਉਹ ਬੰਬਈ ਨਾਲ ਆਇਆ ਜੀ ਤੇ ਕੋਈ ਰੰਗੇ ਹੋਏ ਗੁਰਮੁਖ ਜਨ ਉਸ ਲੜਕੇ ਨੂੰ ਮਾਤਾ ਪਿਤਾ ਨੇ ਉਸ ਗੁਰਮੁਖ ਜਨ ਦੀ ਸੋਭਤ ਵਿਚ ਲਿਆਂਦਾ ਸੰਗਤ ਵਿਚ ਲਿਆਂਦਾ ਉਸ ਗੁਰਮੁਖ ਨੇ ਉਸ ਸਿੰਧੀ ਪਰਿਵਾਰ ਦੇ ਬੱਚੇ ਨੂੰ ਪਹਿਲਾ ਸਵਾਲ ਹੀ ਕੀਤਾ ਕਿ ਕਾਕਾ ਤੈਨੂੰ ਮੈਂ ਇਹ ਨਹੀਂ ਕਹਿੰਦਾ ਤੂੰ 4 ਘੰਟੇ ਨਾਮ ਜਪ ਤੈਨੂੰ ਇਹ ਵੀ ਨਹੀਂ ਮੈਂ ਕਹਿੰਦਾ 2.5 ਘੰਟੇ ਜਪ ਤੂੰ ਵਲਾਇਤ ਵਿਚ ਇੰਨਾ ਹੀ ਕੰਮ ਕਰ ਲਿਆ ਕਰ ਕਿ ਤਕਰੀਬਨ 1/2 ਘੰਟਾ ਘੰਟਾ ਸਿਮਰਨ ਕਰਿਆ ਕਰ ਆਖੋ ਸਤਨਾਮ ਇਹ ਵਲੈਤ ਤੋਂ ਆਏ ਬੱਚੇ ਦਾ ਜਵਾਬ ਸੀ ਕਹਿੰਦਾ ਜੀ ਉੱਥੇ ਇੰਨਾ ਟਾਈਮ ਨਹੀਂ ਮੇਰੇ ਕੋਲ ਮੈਂ 1/2 ਘੰਟਾ ਘੰਟਾ ਸਿਮਰਨ ਕਰਾਂ ਪ੍ਰੈਕਟਿਸ ਵੀ ਕਰਨੀ ਪੜ੍ਹਾਈ ਵੀ ਕਰਨੀ ਮਰੀਜ਼ ਵੀ ਵੇਖਣੇ ਸਮਾਂ ਨਹੀਂ ਮੇਰੇ ਕੋਲ ਤੇ ਗੁਰਮੁਖ ਜਨ ਕਹਿਣ ਲੱਗੇ ਕਿ ਜਦੋਂ ਤੂੰ ਕਿਸੇ ਮਰੀਜ਼ ਨੂੰ ਕਾਰਜ ਵੇਖਣ ਜਾਣਾ ਤਕਰੀਬਨ ਰਾਹ ਹੋਏਗਾ 1/2 ਘੰਟੇ ਦਾ 15 ਮਿੰਟ ਦਾ 10 ਮਿੰਟ ਦਾ ਕਹਿੰਦਾ ਜੀ ਹੁੰਦਾ ਕਹਿੰਦੇ ਉਦੋਂ ਤੇ ਤੂੰ ਵਿਹਲਾ ਹੁੰਦਾ ਆਖੋ ਸਤਨਾਮ ਗੱਡੀ ਚਲਾਣੀ ਨਾ ਕੱਲਾ ਉਹਨਾਂ ਕਹਿੰਦਾ ਜੀ ਹਾਂ ਕੱਲਾ ਉਹਨਾਂ ਜਾਂ ਜਿਹੜਾ ਲੈਣ ਆਇਆ ਹੋਵੇ ਉਹ ਨਾਲ ਹੁੰਦਾ ਜਾਂ ਕਦੀ ਕਦੀ ਉਹਨੇ ਲਿਖਿਆ ਵੀ ਨਾਲ ਨਰਸ ਹੁੰਦੀ ਹੈ ਇਹਨਾਂ ਨਾਲ ਗੱਲਾਂ ਜ਼ਰੂਰੀ ਤੇ ਨਹੀਂ ਕਹਿੰਦਾ ਜੀ ਨਹੀਂ ਮੈਂ ਚੁੱਪ ਰਹਿ ਸਕਦਾ ਗੁਰਮੁਖ ਜਨ ਕਹਿੰਦੇ ਇੰਨਾ ਹੀ ਕਰ ਲਿਆ ਕਰ ਕਿ ਜਦੋਂ ਕਿਸੇ ਮਰੀਜ਼ ਨੂੰ ਜਾਵੇ ਜਿਹੜਾ ਰਸਤਾ ਹੀ ਹੈ ਨਾ 15 ਮਿੰਟ ਦਾ 20 ਮਿੰਟ ਦਾ ਆਉਣ ਜਾਣ ਦਾ ਇਹੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਗੱਡੀ ਚਲਾ ਲਿਆ ਕਰ ਹੁਣ ਗੱਲ ਦਿਮਾਗ ਚ ਵੜ ਗਈ ਗੁਰਮੁਖ ਜਨ ਦੀ ਕਹਿੰਦਾ ਇਹ ਹੋ ਸਕਦਾ ਧਿਆਨ ਦੇਣ ਕਹਿੰਦਾ ਇਹ ਹੋ ਸਕਦਾ ਉਹ ਦੂਸਰਾ ਬਚਨ ਉਸ ਗੁਰਮੁਖ ਜਨ ਨੇ ਉਹਨੂੰ ਕੀਤਾ ਕਿ ਲੋਕਾਂ ਦੇ ਰੋਗਾਂ ਦੀ ਰਿਸਰਚ ਕਰਦਾ ਸਰੀਰ ਦੇ ਨਾਲ ਨਾਲ ਆਪਣੀ ਆਤਮਾ ਦੀ ਵੀ ਰਿਸਰਚ ਕਰ ਲੈ ਆਪੋ ਸਤਨਾਮ ਇਹਦੀ ਵੀ ਰਿਸਰਚ ਕਰ ਸਰੀਰ ਹੀ ਸਭ ਕੁਝ ਨਹੀਂ ਇਹਦੇ ਅੰਦਰ ਇੱਕ ਹੋਰ ਜੋਤ ਹੈ ਉਸ ਮੂਲ ਦੀ ਵੀ ਰਿਸਰਚ ਕਰ ਲੈ ਕਹਿੰਦੇ ਉਹ ਗੁਰਮੁਖ ਜਨਾਂ ਨੇ ਨਾ ਇੱਕ ਬਦਾਮ ਦੇ ਰੋਗਨ ਦੀ ਉਹਨਾਂ ਲਿਖਿਆ ਕਹਿੰਦੇ ਬਦਾਮ ਰੋਗਨ ਦੀ ਮਿਸਾਲ ਦਿੱਤੀ ਕਿ ਬਦਾਮ ਰੋਗਨ ਬਦਾਮ ਚੋਂ ਜਿਹੜੀ ਗਿਰੀ ਹੈ ਨਾ ਉਹਦੇ ਚੋਂ ਨਿਕਲਦਾ ਲੇਕਿਨ ਬਦਾਮ ਰੋਗਨ ਦਾ ਨਿਕਲਣ ਤੋਂ ਬਾਅਦ ਬਦਾਮ ਦੇ ਨਾਲ ਕੋਈ ਤਲਕ ਨਹੀਂ ਰਹਿ ਜਾਂਦਾ ਧਿਆਨ ਦੇਣਾ
ਕੋਈ ਤਲਕ ਨਹੀਂ ਰਹਿ ਜਾਂਦਾ। ਉਹ ਕਹਿਣ ਲੱਗੇ ਬਦਾਮ ਦੇ ਛਿੱਲੜ ਦਾ ਇੰਨਾ ਕੁ ਕੰਮ ਹੈ ਕਿ ਗਿਰੀ ਨੂੰ ਸੰਭਾਲਿਆ, ਬਸ ਹੋਰ ਉਹਦਾ ਕੋਈ ਕੰਮ ਨਹੀਂ। ਤੁਸੀਂ ਨੋਟ ਕਰੋ, ਜਿਹੜੀ ਬਦਾਮ ਦੀ ਗਿਰੀ ਹੈ ਨਾ, ਇਹਦੇ ਉੱਤੇ ਫਿਰ ਇੱਕ ਹੋਰ ਛਿੱਲੜ ਹੁੰਦਾ। ਜੇ ਰਾਤ ਨੂੰ ਭਿਓ ਛੱਡੋ ਨਾ, ਸਵੇਰੇ ਛਿੱਲੜ ਲਾ ਸਕਦੇ ਹੋ। ਕਹਿੰਦੇ ਜਿਹੜਾ ਇੱਕ ਹੋਰ ਛਿੱਲੜ ਹੈ ਉਹਦੀ ਵੀ ਇੰਨੀ ਕੁ ਡਿਊਟੀ ਹੈ ਕਿ ਗਿਰੀ ਨੂੰ ਸੰਭਾਲਿਆ। ਆਖੋ ਸਤਨਾਮ, ਇੰਨੀ ਕੁ ਡਿਊਟੀ ਬਸ। ਉਹ ਲੱਥਣ ਤੋਂ ਬਾਅਦ ਫੋਕ ਹੈ ਤੇ ਕਹਿੰਦੇ ਜਦੋਂ ਗਿਰੀ ਨੂੰ ਘੋਟ ਕੇ ਬਦਾਮ ਰੋਗਨ ਕੱਟਦੇ ਆ ਨਾ, ਉਹ ਵੀ ਫੋਕ ਬਣ ਜਾਂਦਾ ਬਾਕੀ ਦਾ। ਕਹਿੰਦੇ ਵਿੱਚ ਹੁਣ ਬਦਾਮ ਰੋਗਨ ਅਸਲੀਅਤ ਨਿਕਲ ਆਈ, ਹੁਣ ਫੋਕ ਵੀ ਖਤਮ, ਉੱਤੇ ਲਾਲ ਛਿੱਲੜ ਜਿਹੜਾ ਉਹਦਾ ਵੀ ਕੋਈ ਲੋੜ ਨਹੀਂ, ਜਿਹੜਾ ਪਹਿਲਾ ਛਿੱਲੜ ਉਹਦੀ ਵੀ ਕੋਈ ਲੋੜ ਨਹੀਂ। ਇਸੇ ਤਰ੍ਹਾਂ ਕਾਕਾ ਸਾਡਾ ਸਰੀਰ ਹੈ। ਆਖੋ ਸਤਨਾਮ, ਇਹਦੇ ਵਿੱਚ ਵੀ ਇੱਕ ਬਦਾਮ ਰੋਗਨ ਵਾਂਗ ਨਾ ਆਤਮਾ। ਤੂੰ ਕੇਵਲ ਛਿੱਲਣਾ ਦੀ ਖੋਜ ਕੀਤੀ, ਛਿੱਲਣਾ ਦੀ ਦਵਾਈ ਦੇਣਾ ਪਿਆ, ਸਰੀਰ ਦੀਆਂ ਦਵਾਈਆਂ ਦੇਣਾ ਪਿਆ, ਕਿਤੇ ਇਹਦੀ ਵੀ ਨਾਲ ਨਾਲ ਖੋਜ ਕਰ, ਇਹ ਵੀ ਕਰ। ਅਸੀਂ ਵੀ ਬਹੁਤ ਸਾਰੇ ਸਰੀਰ ਕਦੀ ਖੋਜ ਕਰਿਓ, ਸਰੀਰ ਤੱਕ ਰਹਿ ਗਏ, ਇਹਦੇ ਵਿੱਚ ਜੋ ਮੂਲ ਹੈ ਇਹਨੂੰ ਪਛਾਣੋ। ਬਾਬਾ ਜੀ ਨੇ ਲਿਖਿਆ, ਦੋ ਮਿੰਟ ਪੜ੍ਹ ਲਓ।

ਜਦੋਂ ਠੰਡਾ ਲੋੜ ਏ, ਜਿੰਨਾ ਕੁ ਗਰਮ ਲੋੜ ਏ, ਉਸ ਰੂਪ ਵਿਚ ਖੁਰਾਕ ਆਉਣੀ, ਇਹ ਕੌਣ ਏ ਅੰਦਰ ਉਹਨੂੰ ਖੋਜ। ਉਸ ਕੁਦਰਤ ਨੂੰ ਖੋਜ। ਇਹ ਵੀ ਵੇਖੋ ਤੁਸੀਂ ਵੀ ਘਿਓ ਨਾ ਹੋਵੇ, ਦੁੱਧ ਨਾ ਹੋਵੇ, ਗੁਜ਼ਾਰਾ ਹੋ ਸਕਦਾ ਹੈ? ਤੇ ਇਹ ਚੀਜ਼ਾਂ ਰੱਬ ਨੇ ਥੋੜੀਆਂ ਦਿੱਤੀਆਂ, ਮਹਿੰਗੀ ਹੈ। ਪਾਣੀ ਬਿਨਾਂ ਗੁਜ਼ਾਰਾ ਨਹੀਂ ਤੇ ਖੁੱਲਾ ਬਖਸ਼ਿਆ ਹੱਕ ਸਤਨਾਮ। ਹਵਾ ਬਿਨਾਂ ਹੀ ਗੁਜ਼ਾਰਾ ਨਹੀਂ ਤੇ ਬਿਲਕੁਲ ਮੁਫ਼ਤ ਬਖਸ਼ੀ। ਹਰ ਚੀਜ਼ ਤੋਲ ਕੇ ਸੁੱਟੀ ਧਰਤੀ ਤੇ ਉਹਨੇ।

0: मन तू ज्योत स्वरूप है अपना मूल पछाण। असी शरीर नाल बहुत जुड़ गए वो ना पछाणिया। गुरु सेवा ते भगत कमाई तब ए मानस दे। हुण मठियाई दा डब्बा जिन्ना मर्जी वधिया होवे, गल ते मठियाई नाल ही है ना। कोई डब्बे नाल जुड़ जे गल नहीं बनदी। हुण गहने दा डब्बा बहुत वधिया होवे ते गहने विच नकली होण, गल ते गहने दी है ना, डब्बे दी नहीं। डब्बा ते गहने नूं संभालण लई है, डब्बा ते मठियाई नूं संभालण लई। म्यान ते किरपान नूं संभालण लई, मकसद ते किरपान नाल ए शरीर ते उहनूं संवारण लईए, जो विच है उहदा रस लै। मन तूं ज्योत स्वरूप है अपना
1: मूल पछाण।
0: एक वड्डा छिलड़े गिरी नूं संभालण लई, फिर एक लाल छिलड़े उस गिरी नूं संभालण लई, फिर उस गिरी नूं भी जदों घोट दिता जावे, फोक खत्म, विचों बदाम रोग निकल आया, हुण तिन्हां चीजां दा कोई तलक नहीं उहदे नाल, इहदी भी खोज कर। ਇਹ ਉਥੇ ਲਿਖਿਆ ਜੀ ਜ਼ਿਕਰ, ਕਹਿੰਦੇ ਵਲੈਤ ਤੋਂ ਆਇਆ ਤੇ ਉਸ ਗੁਰਮੁਖ ਦੀ ਅੱਧਾ ਘੰਟਾ ਸੰਗਤ ਨਾਲ ਨਾ ਇੱਕ ਉਹਨੇ ਰਾਹ ਦੇ ਦਿੱਤਾ, ਕਿਵੇਂ ਵਾਹਿਗੁਰੂ ਵਾਹਿਗੁਰੂ ਵਲੈਤ ਵਿਚ ਇੰਜ ਟਾਈਮ ਕੱਢ ਲੈ, ਮਰੀਜ਼ ਨੂੰ ਵੇਖਣ ਜਾ ਰਹੇ ਉਹ ਰਸਤਾ ਹੀ ਸਫਲ ਕਰ ਲੈ। ਇੱਕ ਉਹਦੇ ਅੰਦਰ ਘੋਟ ਦਿੱਤਾ ਕਿ ਤੂੰ ਡਾਕਟਰੀ ਕਰਕੇ ਸਰੀਰਾਂ ਦੀ ਖੋਜ ਕੀਤੀ, ਆ ਵੀ ਖੋਜ ਕਰ। ਆਖੋ ਸਤਨਾਮ। ਕਹਿੰਦੇ ਦੋ ਮਹੀਨੇ ਬਾਅਦ ਉਸ ਲੜਕੇ ਦੀ ਵਲਾਈ ਤੋਂ ਚਿੱਠੀ ਆਈ ਕਿ ਬਚਪਨ ਤੋਂ ਲੈ ਕੇ ਮੇਰੀ ਇਸ ਉਮਰ ਤੱਕ ਮੈਂ ਬਹੁਤ ਕੁਝ ਖੱਟਿਆ ਤੇ ਬਹੁਤ ਕੁਝ ਵੇਖਿਆ ਤੇ ਬਹੁਤ ਕੁਝ ਪਾਇਆ, ਪਰ ਇੱਕ ਭਲੇ ਬੰਦੇ ਦੀ ਅੱਧੇ ਘੰਟੇ ਦੀ ਸੰਗਤ ਚੋਂ ਜੋ ਕੁਝ ਖੱਟਿਆ ਉਹ ਕਿਤੇ ਵੀ ਨਹੀਂ ਖੱਟਿਆ। ਉਹਦੀ ਗੁਰਮੁਖ ਸਿੱਖਿਆ ਵਿਚ ਭਾਈ ਵੀਰ ਸਿੰਘ ਜੀ ਨੇ ਜਵਾਬ ਛਾਪਿਆ, ਕਹਿੰਦੇ ਉਹਦੀ ਚਿੱਠੀ ਦਾ ਜਵਾਬ ਸੀ ਕਿ ਜਦੋਂ ਦਾ ਮੈਂ ਕਾਰ ਚਾਹੁੰਦਿਆਂ ਜਾਂਦਿਆਂ ਵਾਹਿਗੁਰੂ ਵਾਹਿਗੁਰੂ ਜਪਦਾ ਵਾਂ, ਮੇਰੀ ਜ਼ਿੰਦਗੀ ਚ ਇੰਨੀ ਸ਼ਾਂਤੀ ਆ ਗਈ ਸਿਮਰਨ ਦਾ ਸਦਕਾ, ਮੇਰੀ ਜ਼ਿੰਦਗੀ ਚ ਇੰਨਾ ਸਹਿਜ ਆ ਗਿਆ, ਮੇਰੀ ਜ਼ਿੰਦਗੀ ਵਿਚ ਇੰਨੀ ਆਨੰਦ ਆ ਗਿਆ, ਮੈਨੂੰ ਨਾ ਇਕ ਵਿਸ਼ਵਾਸ ਜਾਪਣ ਲੱਗ ਪਿਆ ਕਿ ਮੈਂ ਤੇ ਸਰੀਰ ਕਰਕੇ ਮਰੀਜ਼ ਨੂੰ ਵੇਖਦਾ ਵਾਂ, ਰਾਜੀ ਕਰਨ ਵਾਲਾ ਕੋਈ ਹੋਰ ਹੈ। ਆਪੋ ਸਤਨਾਮ। ਕਿਰਪਾ ਹੋ ਗਈ, ਅਵਸਥਾ ਬਣ ਗਈ, ਮੁਸ਼ਕ ਲੱਗ ਗਈ, ਰੰਗ ਲੱਗ ਗਿਆ। ਇਹ ਧਿਆਨ ਦੇਣਾ ਬਾਬੇ ਨਾਨਕ ਦਾ ਛੇਵਾਂ ਬਚਨ ਅੱਜ ਸੰਭਾਲਣਾ, ਭਲੇ ਬੰਦੇ ਦੀ ਇੰਨੀ। ਹੁਣ ਉਹ ਸਿੰਧੀ ਪਰਿਵਾਰ, ਸਿੰਧੀਆਂ ਬਹੁਤ ਸ਼ਰਧਾ ਹੁੰਦੀ, ਇੱਕ ਜਟਕੀ ਦੀ ਸ਼ਰਧਾ ਸੀ ਨਾ ਕਿ ਤੂੰ ਵਲੈਤ ਤੋਂ ਆ, ਤੈਨੂੰ 10 ਦਿਨ ਕਿਸੇ ਗੁਰਮੁਖ ਦੀ ਸੋਭਤ ਚ ਰੱਖਣਾ, ਫਿਰ ਵਲੈਤ ਭੇਜ ਦੇ। ਆਖੋ ਸਤਨਾਮ। ਤੇ ਰੱਬ ਨੇ ਉਹਨੂੰ ਭਾਗ ਲਾਇਆ ਉਸ ਸ਼ਰਧਾ ਨੂੰ। ਤੁਸੀਂ ਆਪਣਾ ਵੀ, ਆਪਣੇ ਬੱਚਿਆਂ ਦਾ ਵੀ ਇਹ ਬਚਨ ਸੰਭਾਲਣਾ ਹੈ, ਆਪਣੀ ਡਿਊਟੀ ਦਿਓ। ਬੱਚਿਆਂ ਦੀ ਸੰਗਤ ਚੈੱਕ ਕਰਦੇ ਰਿਹਾ ਕਰੋ ਅੱਗੋ, ਤੇ ਚਲੋ ਕਰਤਾਰ ਉਹਦੇ ਹੱਥ ਵਸ, ਇਹ ਕਿੱਥੇ ਜਾਂਦੇ ਨੇ ਕਿਵੇਂ ਕਿਤੇ, ਇਹ ਅਰਦਾਸ ਕਰੋ। ਇੱਕ ਬੜੀ ਕੀਮਤੀ ਵਚਨ, ਉਹ ਸਮਾਂ ਹੋ ਗਿਆ ਸੁਣਾ ਕੇ ਸਮਾਪਤੀ। ਸਿਆਲਕੋਟ ਚ ਗਏ ਬਾਬਾ ਨਾਨਕ ਤੇ ਮਰਦਾਨੇ ਨੂੰ ਦੋ ਪੈਸੇ ਦਿੱਤੇ ਸੀ, ਜਾ ਪੈਸੇ ਦਾ ਸੱਚ ਤੇ ਪੈਸੇ ਦਾ ਝੂਠ ਖਰੀਦ ਕੇ ਲਿਆ। ਉਹ ਜਿੱਥੇ ਜਾਵੇ ਅਗਲਾ ਮਜ਼ਾਕ ਕਰ ਛੱਡੇ, ਜਿੱਥੇ ਜਾਵੇ ਅਗਲਾ ਮਜ਼ਾਕ ਕਰ ਛੱਡੇ। ਭਾਈ ਮੂਲਾ ਕਹਿੰਦੇ ਦੁਕਾਨਦਾਰ ਸੀ, ਜਿਹਦਾ ਨਾਂ ਸੁਣਦੇ ਨੇ ਭਾਈ ਮੂਲਾ, ਮੂਲਾ ਖੱਤਰੀ, ਖੱਤਰੀ ਦੁਕਾਨਦਾਰ ਹੁੰਦੇ। ਇਹਦੇ ਚੋਲ ਚਲਾ ਗਿਆ ਮਰਦਾਨਾ ਵੀ ਪੈਸੇ ਦਾ ਝੂਠ ਚਾਹੀਦਾ, ਪੈਸੇ ਦਾ ਸੱਚ। ਉਹਨੇ ਦੋ ਪੈਸੇ ਰੱਖ ਲਏ ਤੇ ਕਾਗਜ਼ ਤੇ ਲਿਖ ਦਿੱਤਾ, ਜਿਉਣਾ ਝੂਠ ਤੇ ਮਰਨਾ ਸੱਚ। ਆਖੋ ਸਤਨਾਮ। ਜੀਣਾ ਝੂਠ ਤੇ ਮਰਨਾ ਸੱਚ। ਪੁੱਛਿਆ ਕੌਣ ਹੈ ਤੇਰਾ ਮੁਰਸ਼ਦ, ਗੁਰੂ ਨਾਨਕ। ਕਹਿੰਦੇ ਮਰਦਾਨਾ ਵੀ ਉਹ ਕਾਗਜ਼ ਲੈ ਮਗਰ ਮਗਰ ਭਾਈ ਮੂਲਾ ਵੀ ਦਰਸ਼ਨ ਕਰਨ ਆ ਗਿਆ। ਕਹਿੰਦੇ ਭਾਈ ਮੂਲੇ ਨੂੰ ਇਤਿਹਾਸ ਲਿਖਿਆ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਹੋਈ ਰੰਗ ਲੱਗ ਗਿਆ ਧਿਆਨ ਦੇਣਾ ਕਿੰਨੇ ਦਿਨ ਗੁਰੂ ਨਾਨਕ ਮਹਾਰਾਜ ਦੇ ਨਾਲ ਰਿਹਾ ਅਖੀਰ ਗੁਰੂ ਨਾਨਕ ਨੇ ਆਖਿਆ ਮੂਲਿਆ ਚਲ ਜਾ ਮੈਂ ਗੋਰਖ ਨਹੀਂ ਕਿ ਕੰਨਾਂ ਚ ਮੁੰਦਰਾਂ ਪਵਾ ਕੇ ਤੈਨੂੰ ਨਾਲ ਤੋਰ ਲਵਾਂ ਦੁਕਾਨਦਾਰੀ ਕਰ ਆ ਸਭ ਧਿਆਨ ਰੱਖੀ ਹੁਣ ਸੰਗਤ ਧਿਆਨ ਦੇਣਾ ਭੱਲੇ ਬੰਦੇ ਦੀ ਸੰਗਤ ਦੀ ਕਿੰਨੀ ਲੋੜ ਹੈ ਸਾਰੇ ਸਿਆਲਕੋਟ ਵਿਚ ਕੋਈ ਪੈਸੇ ਦਾ ਝੂਠ ਤੇ ਪੈਸੇ ਦਾ ਸੱਚ ਨਾ ਦੇ ਸਕਿਆ ਇੰਨੀ ਕੁ ਉਹਦੀ ਸੋਝੀ ਹੈਗੀ ਸੀ ਇੰਨੀ ਕੁ ਅਵਸਥਾ ਸੀ ਕਿ ਇਸ ਚੀਜ਼ ਨੂੰ ਸਮਝ ਚੁੱਕਾ ਸੀ ਵੀ ਜਿਉਣਾ ਝੂਠ ਏ ਮਰਨਾ ਸੱਚ ਏ ਲੇਕਿਨ ਪੜੋ ਇਤਿਹਾਸ ਗੁਰੂ ਨਾਨਕ ਸਾਹਿਬ ਦੀ ਕੁਝ ਦਿਨ ਦੀ ਸੰਗਤ ਤੋਂ ਬਾਅਦ ਜਦੋਂ ਮਹਾਰਾਜ ਨੇ ਕਿਹਾ ਦੁਕਾਨਦਾਰੀ ਕਰ ਸਾਰਾ ਸੱਚ ਤੇ ਪਹਿਰਾ ਦਈਂ ਅੰਮ੍ਰਿਤ ਵੇਲਾ ਸੰਭਾਲੀ ਤੋਰਿਆ ਤੇ ਪੜੋ ਸਾਖੀ ਚੰਦ ਦਿਨਾਂ ਬਾਅਦ ਭਾਈ ਮੂਲੇ ਨੂੰ ਫਿਰ ਮਾੜੇ ਬੰਦਿਆਂ ਦਾ ਸੰਗ ਹੋ ਗਿਆ ਆਖੋ ਸਤਨਾਮ ਕਹਿੰਦੇ ਬੁੱਧੀ ਜਿਹੜੀ ਨਾ ਇਹਨਾਂ ਬਚ ਕੇ ਰਹਿਣਾ ਜ਼ਰੂਰੀ ਮੂਲਾ ਇਹਨਾਂ ਨੇੜੇ ਕਹਿੰਦੇ ਉਹਦੀ ਬੁੱਧੀ ਇੱਥੋਂ ਤੱਕ ਹੋ ਗਈ ਗੁਰੂ ਪਿਆਰਿਓ ਸਿਰਫ ਸੰਗ ਮਾੜੇ ਕਰਕੇ ਇੱਥੋਂ ਤੱਕ ਬੁੱਧੀ ਹੋ ਗਈ ਕਿ ਕੁਝ ਸਮੇਂ ਬਾਅਦ ਕਹਿੰਦੇ ਗੁਰੂ ਨਾਨਕ ਸਾਹਿਬ ਫੇਰ ਆਏ ਮਰਦਾਨੇ ਨੂੰ ਕਹਿੰਦੇ ਜਾ ਮੂਲੇ ਨੂੰ ਬੁਲਾ ਕੇ ਲਿਆ ਭਾਈ ਮੂਲੇ ਨੇ ਦੂਰੋਂ ਵੇਖ ਲਿਆ ਮਰਦਾਨਾ ਆ ਰਿਹਾ ਤੇ ਆਪਣੀ ਵੋਟੀ ਨੂੰ ਅੰਦਰ ਜਾ ਕੇ ਕਹਿੰਦਾ ਫੇਰ ਨਾ ਮੈਨੂੰ ਕੋਈ ਦਿਨਾਂ ਲਈ ਲੈ ਜਾਣ ਅੱਗੇ ਮੇਰੇ ਬੜੇ ਦਿਨ ਇਹਨਾਂ ਖਰਾਬ ਕੀਤੇ ਨੇ ਤੇ ਮੈਂ ਉੱਤੇ ਲੁਕਣਾ ਵਾ ਤੂੰ ਕਹਿੰਦੇ ਘਰ ਨਹੀਂ ਹੈਗੇ ਆਖੋ ਸਤਨਾਮ ਐਡਾ ਵੇਖ ਲੋ ਕਿੱਥੇ ਕੀ ਕਿੱਥੇ ਸਮਝ ਚੁੱਕਾ ਜਿਉਣਾ ਝੂਠ ਅਸੀਂ ਜਿਉਣਾ ਸੱਚ ਗਿਣਦੇ ਕਿੱਥੇ ਕੁੰਡੀ ਖੁੱਲ ਗਈ ਹੈ ਜਿਉਣਾ ਝੂਠ ਹੈ ਮਰਨਾ ਸੱਚ ਹੈ ਕਿਤੇ ਕੁ ਸੰਗ ਹੋ ਗਿਆ ਤੇ ਮੈਂ ਫੇਰ ਨਹੀਂ ਜਾਣਾ ਚਾਹੁੰਦਾ ਹੁਣ ਜੋ ਲੀਲਾ ਅੱਗੋਂ ਵਰਤੀ ਤੁਸੀਂ ਸਾਖੀਆਂ ਸੁਣਦੇ ਹੋ ਵੋਟੀ ਨੇ ਕਹਿਤਾ ਘਰ ਨਹੀਂ ਮਰਦਾਨੇ ਨੇ ਆ ਕੇ ਕਹਿਤਾ ਘਰ ਨਹੀਂ ਹੁਣ ਸਤਿਗੁਰੂ ਤੇ ਜਾਣੀ ਜਾਣ ਸਹਿਜ ਸੁਭਾ ਬਚਨ ਨਿਕਲਿਆ ਜੇ ਘਰ ਨਹੀਂ ਤੇ ਹੈ ਹੀ ਨਹੀਂ ਆਖੋ ਇਧਰ ਬਚਨ ਉਧਰ ਕਾਲ ਨੂੰ ਹੁਕਮ ਸੱਪ ਨੇ ਡੰਗ ਮਾਰਿਆ ਉਹ ਮੂਲੇ ਦੀ ਜਦੋਂ ਪਤਨੀ ਭੱਜੀ ਆਈ ਸਾਖੀ ਬੜੀ ਲੰਬੀ ਕੇਵਲ ਇਸ਼ਾਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਪੰਗਤੀਆਂ ਦਰਜ ਨੇ ਉਸ ਵੇਲੇ ਜਿਹੜੀਆਂ ਉਚਾਰੀਆਂ ਜਦੋਂ ਉਹਨੇ ਮਰਦਾਨੇ ਨੇ ਕਹਿੰਦੀ ਘਰ ਨਹੀਂ ਜਿਹੜੀਆਂ ਪੰਗਤੀਆਂ ਉਚਾਰੀਆਂ ਨਾਲ ਕਿਰਾੜੇ ਨਾਲ ਕਿਰਾਣਾ ਦੋਸਤੀ ਭੈੜੇ ਬੰਦੇ ਨਾਲ ਇਹਦੀ ਦੋਸਤੀ ਹੋ ਗਈ ਮਰਦਾਨਿਆਂ ਨਾਲ ਕਿਰਾਣਾ ਦੋਸਤੀ ਕੂੜੇ ਕੂੜੀ ਪਾਏ ਮਰਨਾ ਨਾ ਜਾਪੇ ਮੂਲਿਆ ਆਵੇ ਕਿਤੇ ਹਾਏ ਇੱਕ ਸੰਗ ਨੂੰ ਮਹਾਰਾਜ ਨੇ ਇਸ ਪਹਿਲੀ ਪੰਕਤੀ ਚ ਲਿਖਿਆ ਨਾਲ ਕਿਰਾੜਾ ਦੋਸਤੀ ਉਹ ਮੂਲਾ ਜਿਹੜਾ ਭੱਜਿਆ ਆਵੇ ਇੰਨਾ ਪਿਆਰ ਜਿਹਨੂੰ ਇੱਥੋਂ ਤੱਕ ਪਹੁੰਚ ਹੋ ਗਈ ਕਿ ਜਿਉਣ ਨੂੰ ਝੂਠ ਗਿਣ ਲਿਆ ਮਰਨ ਨੂੰ ਸੱਚ ਬੜੀ ਵਸਤਾ ਹੁੰਦੀ ਉਹ ਮਰਦਾਨੇ ਇਹਨੂੰ ਦੁਕਾਨ ਦੇ ਉੱਤੇ ਸੰਗ ਗਲਤ ਹੋ ਗਿਆ ਦੋਸਤੀ ਨਾਲ ਕਿਰਾੜਾ ਦੋਸਤੀ ਕਿਰਾੜਾ ਮਾੜੇ ਮਾੜੇ ਕੂੜੇ ਕੂੜੀ ਹਰ ਵੇਲੇ ਗੱਲ ਕੂੜਦੀ ਮਰਨਾ ਜਾਪੇ ਮੂਲਿਆ ਆਵੇ ਕਿਤੇ ਹਾਏ ਸਾਰੇ ਅਰਦਾਸ ਕਰੋ ਦੋਵੇਂ ਨਕਸ਼ੇ ਤੁਹਾਡੇ ਸਾਹਮਣੇ ਆ ਰਹੇ ਨੇ ਕਿ ਮਾੜੇ ਦਾ ਸੰਗ ਵੇਖ ਲੋ ਕਿਵੇਂ ਗੁਣਾਂ ਨੂੰ ਰੋੜ ਕੇ ਲੈ ਜਾਂਦਾ ਤੇ ਚੰਗੇ ਦਾ ਸੰਗ ਭਲੇ ਬੰਦਿਆਂ ਦਾ ਸੰਗ ਗੁਰੂ ਪਿਆਰਿਓ ਕਿਵੇਂ ਸਾਡੀ ਜ਼ਿੰਦਗੀ ਵਿਚ ਨਿਰਾ ਧੰਦਾ ਨਹੀਂ ਰਹਿਣ ਦਿੰਦਾ ਨਾਲ ਅਸਲੀ ਖੋਜ ਕਰਾ ਦਿੰਦਾ ਅਸਲੀ ਵਪਾਰ ਕਰਾ ਦਿੰਦਾ ਇਹ ਭਾਈ ਫਿਰਨੇ ਤੇ ਜ਼ੋਧ ਨੂੰ ਛੇਵਾਂ ਬਚਨ ਭਲੇ ਬੰਦਿਆਂ ਦੀ ਸੰਗਤ ਕਰਨੀ ਆ ਜਲੰਧਰ ਦਾ ਇਕ ਮੁੰਡਾ ਅਜੇ ਚੰਦ ਦਿਨਾਂ ਦੀ ਗੱਲ ਹੈ ਮਾਂ ਬਾਪ ਨਾਲ ਕੋਈ ਝਗੜਾ ਕਿਸੇ ਗੱਲ ਤੋਂ ਤੇ ਕੋਈ ਕੁਝ ਰਾਏ ਦਿੰਦਾ ਕੋਈ ਕੁਝ ਰਾਏ ਦਿੰਦਾ ਉਹਨੂੰ ਕੋਈ ਪ੍ਰੇਰਣਾ ਦਿੰਦਾ ਉਹਨੂੰ ਝਗੜਾ ਕਰ ਮਾਂ ਬਾਪ ਕੋਈ ਪ੍ਰੇਰਣਾ ਦਿੰਦਾ ਜਦਾਦ ਲੈ ਕੋਈ ਪ੍ਰੇਰਣਾ ਦਿੰਦਾ ਅੜ ਕੇ ਲੈ ਜਦਾਦ ਲੇਕਿਨ ਜਦੋਂ ਕਿਸੇ ਗੁਰਮੁਖ ਦੀ ਸੋਭਤ ਮਿਲੀ ਤੇ ਉਹਨੇ ਆਖਿਆ ਮਾਂ ਬਾਪ ਨਾਲ ਝਗੜਾ ਨਹੀਂ ਕਰਨਾ ਥੋੜੀ ਕਸਰ ਵੀ ਲੱਗਦੀ ਖਾ ਲੈ ਆਖੋ ਸਤਨਾਮ ਬਰਕਤ ਪਏ ਕਿਉਂਕਿ ਇਹ ਰਸਤਾ ਮਿਲਿਆ ਗੁਰੂ ਨਾਨਕ ਸਾਹਿਬ ਤੋਂ ਇਤਿਹਾਸ ਇਹ ਤੇ ਪੜ੍ਹ ਲੋਗੇ ਪਿਤਾ ਕਾਲੂ ਨੇ 20 ਰੁਪਏ ਦੀ ਖਾਤਰ ਚਪੇੜ ਮਾਰੀ ਅੱਗੋਂ ਇਹ ਨਹੀਂ ਕਿਤੇ ਵੀ ਪੜੋਗੇ ਵੀ ਬਾਬੇ ਨਾਨਕ ਨੇ ਵੀ ਅੱਗੋਂ ਕੋਈ ਜਵਾਬ ਦਿੱਤਾ ਕੋਈ ਕੀਤਾ ਨਹੀਂ ਮਾਂ ਬਾਪ ਨੇ ਜੱਜ ਕੇ ਆਖੋ ਸਤਨਾਮ ਤਾਂ ਹੀ 3 ਵਾਰਾਂ ਭਾਈ ਗੁਰਦਾਸ ਜੀ ਨੇ ਲਿਖੀਆਂ ਮਾਂ ਪਿਓ ਪਰ ਹਰ ਪੜੇ ਵੇਦ ਇਸ਼ਾਰਾ ਲੈਣਾ ਗਲਤ ਬੰਦੇ ਦੀ ਸੰਗਤ ਕਹੇਗੀ ਆ ਕਰ ਉਹ ਕਰ ਭਲੇ ਬੰਦੇ ਦੀ ਸੰਗਤ ਕਹੇਗੀ ਨਹੀਂ ਜੋ ਗੁਰਮਤ ਕਹਿੰਦੀ ਉਹ ਕਰ ਆਖੋ ਸਤਨਾਮ ਇਸ ਲਈ ਇਹ ਭਾਈ ਫਿਰਨਾ ਤੇ ਜ਼ੋਦ ਦੋ ਸਿੱਖ ਹੋਏ ਨੇ ਜਿਨ੍ਹਾਂ ਨੇ ਦਰਗਾਹੀ ਦਾਤ ਗੁਰੂ ਨਾਨਕ ਸਾਹਿਬ ਕੋ ਮੰਗੀ ਇਹ 6ਵਾਂ ਬਚਨ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦੀ ਝੋਲੀ ਚ ਪਾਇਆ ਭਲੇ ਬੰਦਿਆਂ ਦੀ ਸੰਗਤ ਕਰਨੀ ਗੁਰਬਾਣੀ ਪੜਨੀ ਤੇ ਸੁਣਨੀ ਸਤਿਗੁਰੂ ਕਿਰਪਾ ਕਰੇ ਅਸੀਂ ਜਿੰਨੇ ਵੀ ਬੈਠੇ ਹਾਂ ਗੁਰਬਾਣੀ ਨਾਲ ਅਤ ਪਿਆਰ ਕਰੇ ਅਤ ਆ ਬੰਬਈ ਚ ਇੱਕ ਸਰੀਰ ਸੀ ਤੇ ਕਹਿੰਦਾ ਵੀ ਉਗਰਾਹੀ ਨਹੀਂ ਮਿਲਦੀ ਬਈ ਉਹਨਾਂ ਵਿੱਚ ਹੁੰਦਾ ਵੀ ਫੋਨ ਦੇ ਉੱਤੇ ਅਗਲੇ ਨੂੰ ਸੁਨੇਹਾ ਦੇਣਾ ਸਾਡਾ ਬੰਦਾ ਆ ਰਿਹਾ ਚੈੱਕ ਦੇ ਦੇਣਾ ਬੰਦਾ ਆ ਰਿਹਾ ਪੈਸੇ ਦੇ ਦੇਣਾ ਮੈਂ ਕਿਹਾ ਗੁਰਬਾਣੀ ਤੇ ਇੰਨਾ ਕੁ ਵਿਸ਼ਵਾਸ ਰੱਖ ਕਿ ਜੇ ਉਗਰਾਹੀ ਨਹੀਂ ਮਿਲਦੀ ਤੇ ਜਿਹਨੂੰ ਫੋਨ ਕਰਨਾ ਨਾ ਉਗਰਾਹੀ ਵਾਸਤੇ ਪਹਿਲੇ ਜਪਜੀ ਸਾਹਿਬ ਦੀਆਂ 5 ਪੌੜੀਆਂ ਕਰਿਆ ਕਰ ਤੇ ਫਿਰ ਫੋਨ ਕਰਿਆ ਕਰ ਸ਼ਾਇਦ ਵਿੱਚ ਕੋਈ ਹੋਰ ਖਲੋ ਜਾਏਗਾ ਆਖੋ ਸਤਨਾਮ ਸਾਡਾ ਗੁਰਬਾਣੀ ਤੇ ਐਸਾ ਪਰਪੱਕ ਵਿਸ਼ਵਾਸ ਹੋਵੇ ਇਹ ਗੁਰੂ ਨਾਨਕ ਸਾਹਿਬ ਦਾ 6ਵਾਂ ਬਚਨ ਭਾਈ ਫਿਰਨੇ ਤੇ ਜ਼ੋਧ ਦੀ ਝੋਲੀ ਚ ਪਾਇਆ ਗੁਰੂ ਪਿਆਰਿਓ ਭਲੇ ਬੰਦਿਆਂ ਦੀ ਸੰਗਤ ਕਰਨੀ ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਸੁਣਨੀ ਆਓ ਬੜੇ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੀਏ ਤੇ ਪ੍ਰਤੱਖ ਸੜਕਾਂ ਜੇ ਸ਼ਰਧਾ ਨਾਲ ਘਰ ਲੈ ਕੇ

ਅੰਤਰ ਜੋਤ ਆਰਾਮ ਪਰਗਾਸਾ ਗੁਰਮੁਖ ਬਿਰਲੇ ਜਨ ਭਗਤ ਕਬੀਰ ਸਾਹਿਬ ਦਾ ਉਚਾਰਿਆ ਹੋਇਆ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

ਉਸ ਨੂੰ ਕੋਈ ਸੁਣਾਵੇ ਕੋਈ ਕਹੇ ਅਗਰ ਕੋਈ ਝੂਠੀ ਕਹਾਣੀ ਸੁਣਾਵੇ ਲੋਕ ਉਸ ਨੂੰ ਵੀ ਸੁਣਦੇ ਹਨ ਪਰ ਇਹ ਤੇ ਪਰਮੇਸ਼ਰ ਦੇ ਨਾਮ ਦੀ ਕਹਾਣੀ ਸੱਚੀ ਕਹਾਣੀ ਔਰ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਅੰਤਰ ਜੋਤ

ਦਾ ਉਸ ਗੁਰਮੁਖ ਦਾ ਅਦਾਸ ਹੈ ਜਿਸ ਨੇ ਆਪਣੇ ਅੰਦਰ ਉੱਗਿਆ ਹੋਇਆ ਇਹ ਕੋਮਲ ਬੂਟਾ ਦੇਖਿਆ। ਸਾਧ ਸੰਗਤ, ਇਹ ਬ੍ਰਹਮ ਗਿਆਨ ਦੀ ਅਵਸਥਾ ਦਾ ਸ਼ਬਦ ਹੈ ਜਿਹੜਾ ਇਸ ਕਹਾਣੀ ਨੂੰ ਜਾਣ ਲੈਂਦਾ ਹੈ ਕਿ ਪਰਮੇਸ਼ਰ ਦੇ ਨਾਲ ਗੁਰੂ ਮੇਲ ਕਰਾਉਂਦਾ ਹੈ, ਔਰ ਪਰਮੇਸ਼ਰ ਦੇ ਨਾਲ ਜਦ ਮੇਲ ਹੋ ਜਾਏ ਤੇ ਫਿਰ ਉਹ ਇਨਸਾਨ

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰਿਆ ਐ ਭਾਈ ਇਹ ਸੰਸਾਰ ਅੰਮ੍ਰਿਤ ਦੀ ਬਗੀਚੀ ਹੈ ਅੰਮ੍ਰਿਤ ਦਾ ਬਾਗ ਹੈ ਔਰ ਇਸ ਬਾਗ ਨੂੰ ਪਰਮੇਸ਼ਰ ਬਣਾਉਣ ਵਾਲਾ ਹੈ ਇਸ ਗੱਲ ਨੂੰ ਉਹ ਸਮਝਦਾ ਹੈ ਜਿਹਦੇ ਅੰਦਰ ਰਾਮ ਦਾ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਜਾਏ ਤੇ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਏ

ਇਸੇ ਵਾਸਤੇ ਇਹ ਲੜਾਈ ਝਗੜੇ ਦੰਗੇ ਫਸਾਦ ਹੁੰਦੇ ਹਨ। ਇਸੇ ਵਾਸਤੇ ਇਨਸਾਨ ਇਨਸਾਨ ਦੇ ਨਾਲ ਨਫ਼ਰਤ ਕਰਦਾ ਹੈ। ਕਬੀਰ ਸਾਹਿਬ ਕਹਿ ਰਹੇ ਹਨ, ਅਗਰ ਪੂਰਾ ਗੁਰੂ ਮਿਲ ਜਾਏ ਉਹ ਇਨ੍ਹਾਂ ਗੱਲਾਂ ਦੀ ਸੋਝੀ ਕਰਾਉਂਦਾ ਹੈ ਕਿ ਇਹ ਇਨਸਾਨ, ਇਹ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਉਹਦੇ ਬਣਾਏ ਹੋਏ ਜੀਵਾਂ ਨਾਲ ਪਿਆਰ ਕਰ, ਕੋਈ ਵੀ ਬੇਗਾਨਾ ਨਹੀਂ। ਪਰ ਇਨ੍ਹਾਂ ਗੱਲਾਂ ਦਾ ਉਦੋਂ

ਇਸ ਵਿਰਲੇ ਦੇ ਅੰਦਰ ਜਗਦੀ ਹੈ। ਤੇ ਕਬੀਰ ਸਾਹਿਬ ਨੇ ਕਹਿ ਦਿੱਤਾ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਮੈਂ ਹੁਣ ਇਸ ਕਹਾਣੀ ਨੂੰ ਜਾਣ ਲਿਆ, ਇਹ ਸਾਰਾ ਸੰਸਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ, ਇਸੇ ਵਾਸਤੇ ਤੇ ਮੈਨੂੰ ਕੋਈ ਬੇਗਾਨ

ਇੱਕ ਢੋਲ ਵੱਜਦਾ ਜਦੋਂ ਮੜਿਆ ਹੁੰਦਾ, ਜਦੋਂ ਬੱਦਲ ਗਰਜਦੇ ਨੇ ਸਾਵਣ ਦੇ ਮਹੀਨੇ ਬਰਸਾਤ ਪੈਂਦੀ। ਪਰ ਜਦ ਪਰਮੇਸ਼ਰ ਦਾ ਮੇਲ ਹੋਵੇ, ਗੁਰੂ ਮੇਲ ਕਰਾਵੇ, ਤੇ ਫਿਰ ਅਨਮੜਿਆ ਮੰਦਲ ਵੱਜੇ, ਬਿਨਾਂ ਮੜਿਆ ਹੋਇਆ ਢੋਲ ਵੱਜਣ ਲੱਗ ਪੈਂਦਾ। ਬਿਨ ਸਾਵਣ ਘਨ ਹਰ ਗਾਜੈ, ਬਿਨਾਂ ਸਾਵਣ ਦੇ ਬੱਦਲ ਗੱਜਣ ਲੱਗ ਪੈਂਦਾ। ਬਾਦਲ ਬਿਨ ਵਰਖਾ ਹੋਈ, ਬਿਨਾਂ ਬੱਦਲ ਦੇ ਬਰਸਾ

ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ ਲੋਹਾ ਕੰਚਨ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦਾ ਮਿਲਾਪ ਹੋਇਆ ਤਾਂ ਮੇਰਾ ਵੀ ਜੀਵਨ ਪਲਟ ਗਿਆ। ਮੁੱਖ ਕਹਿੰਦੇ ਨੇ ਮੋਹ, ਮੁੱਖ ਮਨਸਾ ਰਤਨ ਪਰੋਇਆ, ਪਰਮੇਸ਼ਰ ਦਾ ਨਾਮ ਮਿਲਿਆ, ਗੁਰੂ ਨੇ ਨਾਮ ਦਿੱਤਾ ਤੇ ਮੈਂ ਵੀ ਕੰਚਨ ਵਰਗਾ ਹੋ ਗਿਆ, ਭਾਵ ਵਿਕਾਰ ਭੱਜ ਗਏ ਤੇ ਮੈਂ ਵੀ ਹੁਣ ਪਰਮੇਸ਼ਰ ਦਾ ਨਾਮ ਜਪ ਕੇ ਉਹਦੇ ਨਾਮ ਵਰਗਾ

ਜਲ ਕਹਿੰਦੇ ਨੇ ਪਾਣੀ, ਕੁੰਭਕੜੇ ਨੂੰ। ਸਮੁੰਦਰ ਦੇ ਵਿੱਚ ਅਗਰ ਕੋਈ ਪਾਣੀ ਦੇ ਘੜੇ ਨੂੰ ਡੁਬੋ ਦੇਵੇ, ਪਾਣੀ ਦਾ ਘੜਾ ਸਮੁੰਦਰ ਵਿੱਚ ਸਮਾ ਜਾਂਦਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿ ਰਹੇ ਨੇ, ਜਲ ਪੀਤਰ ਕੁੰਭ ਸਮਾਨੇ ਆ, ਮੈਂ ਆਪਣੇ ਭਰਮ ਵਹਿਮ ਸਾਰੇ ਤਿਆਗ ਦਿੱਤੇ, ਆਪਣੇ ਆਪ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਤੇ ਜਿਸ ਤਰ੍ਹਾਂ ਘੜਾ ਸਮੁੰਦਰ ਵਿੱਚ ਸਮਾ ਜਾਂਦਾ, ਇਸੇ ਤਰ੍ਹਾਂ ਮੇਰੀ ਵੀ ਸਮਾਈ ਹੁਣ ਨਾਮ ਦੇ ਵਿੱਚ ਹੋ ਗਈ। ਕਿਉਂ? ਕਿਉਂਕਿ ਮੈਂ ਹੁਣ ਸਾਰਿਆਂ ਵਿੱਚ ਇੱਕ ਰਾਮ ਨੂੰ ਦੇਖਦਾ, ਇੱਕ ਅੱਲਾ ਨੂੰ,

ਰਾਮਦੇਵ ਨੇ ਵੀ ਇਸ ਗੱਲ ਨੂੰ ਪਹਿਚਾਣ ਲਿਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੇ ਨਾਲ ਪ੍ਰੀਤ ਲਾਈ, ਗੁਰੂ ਨੇ ਨਾਮ ਦੇ ਕੇ ਪਰਮੇਸ਼ਰ ਨਾਲ ਮਿਲਾ ਦਿੱਤਾ ਤੇ ਉਹ ਫਿਰ ਪਰਮੇਸ਼ਰ ਦਾ ਰੂਪ ਹੋ ਗਿਆ। ਉਸ ਨੇ ਇਸ ਕਹਾਣੀ ਨੂੰ ਜਾਣ ਲਿਆ ਕਿ ਸੰਸਾਰ ਪਰਮੇਸ਼ਰ ਦਾ ਰੂਪ ਹੈ ਤੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਉਹ ਫਿਰ ਪਰਮੇਸ਼ਰ ਵਰਗੇ

0: ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਕੀ ਹੋਵੇਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਪੂਰਾ ਗੁਰੂ ਮਿਲਿਆ, ਉਸ ਨੇ ਮੇਰਾ ਜਨਮ ਸਫਲ ਕਰ ਦਿੱਤਾ।
1: ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ।
0: ਸਫਲ ਜਨਮ ਮੋਕੋ ਗੁਰ ਕੀਨਾ, ਗੁਰੂ ਨੇ ਮੇਰਾ ਜਨਮ ਸਫਲ ਕਰ ਦਿੱਤਾ। ਦੁੱਖ ਵਿਸਾਰ ਸੁਖ ਅੰਤਰ ਲੀਨਾ, ਗੁਰੂ ਮਿਲਿਆ, ਦੁੱਖ ਦੂਰ ਭੱਜ ਗਏ ਤੇ ਮੇਰੇ ਅੰਦਰ ਸੁਖਾਂ ਦਾ ਨਿਵਾਸ ਹੋ ਗਿਆ, ਕਿਉਂਕਿ ਸੁਖ ਦੇਣ ਵਾਲਾ ਨਾਮ ਮੇਰੇ ਅੰਦਰ ਵਸ ਗਿਆ।

ਬਹੁਤੇ ਨਾਟਕ ਚੇਟਕ ਦੇਖਣ ਵਿਚ ਵੀ ਸੁਖ ਨਹੀਂ। ਸੁਖ ਨਾ ਹੀ ਬਹੁ ਦੇਸ਼ ਕਮਾਏ। ਕਈ ਇਨਸਾਨ ਦੇਖੇ ਦੇਸਾਂ ਪ੍ਰਦੇਸਾਂ ਵਿਚ ਭਜੇ ਫਿਰਦੇ ਨੇ, ਪਰ ਫਿਰ ਵੀ ਸੁਖੀ ਨਹੀਂ। ਸੁਖ ਉਨ੍ਹਾਂ ਦੇ ਭਾਗਾਂ ਵਿਚ

ਦਾ ਸਾਨੂੰ ਗਿਆਨ ਹੋਵੇ। ਗੁਰੂ ਕੀ ਹੈ? ਗੁਰੂ ਹੈ ਬਾਣੀ, ਕਿਉਂਕਿ ਗੁਰੂ ਬਾਣੀ ਦੁਆਰਾ ਉਪਦੇਸ਼ ਦਿੰਦਾ। ਇਸੇ ਵਾਸਤੇ ਸਤਿਗੁਰੂ ਜੀ ਆਪਣੇ ਸ਼ਬਦ ਵਿੱਚ ਇਸ ਤਰ੍ਹਾਂ ਫਰਮਾਉਂਦੇ ਹਨ।

ਕਿਉਂਕਿ ਬਾਣੀ ਗੁਰੂ ਦਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਇਨਸਾਨ ਨੂੰ ਕਿਹਾ ਕਿਸੇ ਬੇਤਾਰੀ ਦੇ ਪਿੱਛੇ ਨਾ ਲੱਗੋ, ਬਾਣੀ ਨਾਲ ਜੁੜੋ, ਕਿਉਂਕਿ ਬਾਣੀ ਪਰਮੇਸ਼ਰ ਦੀ ਹੈ। ਜੋ ਪਰਮੇਸ਼ਰ ਕਹਿੰਦਾ ਗੁਰੂ ਉਹ ਹੀ ਉਪਦੇਸ਼ ਕਰਦਾ ਹੈ।

ਤੁਸੀਂ ਮੈਨੂੰ ਪਰਮੇਸ਼ਰ ਨਾ ਕਹੋ। ਮੈਂ ਵੀ ਪਰਮੇਸ਼ਰ ਦਾ ਭੇਜਿਆ ਆਇਆ, ਮੈਂ ਤੇ ਪਰਮੇਸ਼ਰ ਦਾ ਸੁਨੇਹਾ ਤੁਹਾਨੂੰ ਦੇਣਾ ਹੈ ਤੇ ਤੁਸੀਂ ਵੀ ਪਰਮੇਸ਼ਰ ਨਾਲ ਜੁੜੋ। ਇਹ ਬਾਣੀ ਮੇਰੀ ਨਹੀਂ, ਇਹ ਪਰਮੇਸ਼ਰ ਦੀ ਬਾਣੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਲਾ ਲੋ। ਜਿਹੜਾ ਇਨਸਾਨ, ਜਿਹੜਾ ਪੀਰ ਪੈਗੰਬਰ ਆਪਣੇ ਨਾਲ ਜੋੜੇ ਕਿ ਸਭ ਕੁਛ ਮੈਂ ਹਾਂ, ਮੈਂ ਪਰਮੇਸ਼ਰ ਹਾਂ, ਸਮਝੋ ਉਹ ਪਰਮੇਸ਼ਰ ਤੋਂ ਭੁੱਲਿਆ ਹੋਇਆ। ਤੇ ਜਿਹੜਾ ਪਰਮੇਸ਼ਰ ਨਾਲ ਜੋੜੇ ਅਸਲ ਵਿੱਚ, ਸਮਝੋ ਇਹ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ, ਕਿਉਂਕਿ ਇਹ ਪਰਮੇਸ਼ਰ ਨਾਲ ਜੋੜ ਰਿਹਾ ਹੈ।

ਉਹ ਕਈ ਵਾਰੀ ਭਗਤੀ ਕਰਕੇ ਵੀ ਮੰਜ਼ਿਲ ਤੱਕ ਨਹੀਂ ਪਹੁੰਚਦੇ। ਗੁਰੂ ਦੀ ਲੋੜ ਇਸੇ ਵਾਸਤੇ ਹੈ ਕਿ ਸੱਚਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਪਰ ਗੁਰੂ ਦੀ ਪ੍ਰਾਪਤੀ ਨਿਮਰਤਾ, ਪਿਆਰ ਔਰ ਸੇਵਾ ਨਾਲ ਹੁੰਦੀ ਹੈ। ਹੋਤਾ ਤੇ ਬ੍ਰਹਮਾ ਦੋ ਭਰਾ ਸਨ, ਦੋਨੋਂ ਭਗਤ ਨੇ, ਭਗਤੀ ਦੋਨੋਂ ਭਰਾ ਕਰਦੇ ਨੇ। ਕਿਸੇ ਧਨੀ ਪੁਰਸ਼ ਨੇ ਦੋਨਾਂ ਭਰਾਵਾਂ ਨੂੰ ਭਗਤ ਜਾਣ ਕਰਕੇ ਆਪਣੇ

ਦੋਨੋਂ ਜਣੇ ਧਨੀ ਸੇਠ ਦੇ ਘਰ ਪਹੁੰਚੇ। ਉਸ ਧਨੀ ਪੁਰਸ਼ ਨੇ ਦੋਨਾਂ ਭਗਤਾਂ ਦੀ ਸੇਵਾ ਕੀਤੀ, ਅੰਨ ਜਲ ਛਕਾਇਆ ਔਰ ਤੁਰਨ ਲੱਗਿਆਂ ਦੋਨਾਂ ਭਰਾਵਾਂ ਨੂੰ ਦਸ਼ਣਾ ਦਿੱਤੀ, ਮਾਇਆ ਭੇਟ ਕੀਤੀ। ਹੋਤਾ ਵੱਡਾ ਸੀ, ਵੱਡੇ ਨੂੰ ਵੱਡਾ ਸਮਝ ਕੇ ਚੋਖੀ ਮਾਇਆ। ਬ੍ਰਹਮਾ ਛੋਟਾ ਸੀ, ਛੋਟਾ ਸਮਝ

ਜੇ ਮੈਂ ਮਰ ਜਾਣਾ ਤੇ ਜਿਉਂਦਾ ਤੂੰ ਵੀ ਨਹੀਂ ਰਵੇਂ, ਤੇਰੀ ਵੀ ਮੌਤ ਹੋਵੇਗੀ, ਤੂੰ ਜੰਗਲ ਦਾ ਮਸਤ ਹਾਥੀ ਬਣੇਗਾ। ਔਰ ਜੰਗਲ ਵਿਚ ਭਟਕਦਾ ਭਟਕਦਾ ਇੱਕ ਦਿਨ ਉਸੇ ਜਗ੍ਹਾ ਆਵੇਗਾ ਜਿੱਥੇ ਮੈਂ ਹੋਵਾਂਗਾ। ਮੈਂ ਪਾਣੀ ਦੇ ਵਿਚ ਹੋਵਾਂਗਾ, ਤੂੰ ਪਾਣੀ ਪੀਣ ਆਵੇਗਾ, ਤੇ ਮੈਂ ਫਿਰ ਆਪਣੀਆਂ ਤਾਰਾਂ ਦੇ ਨਾਲ ਤੇਰੀਆਂ ਲੱਤਾਂ ਪਕੜ ਕੇ ਉਥੇ ਪਾਣੀ ਦੇ ਵਿਚ ਮੈਂ ਤੈਨੂੰ ਗੋਤੇ ਦੇ ਦੇ ਕੇ ਮਾਰਾਂਗਾ, ਔਰ ਇਸ ਗੱਲ ਦਾ ਬਦਲਾ ਲਵਾਂਗਾ ਕਿ ਤੂੰ ਮੈਨੂੰ ਸਰਾਪ ਦਿੱਤਾ ਹੈ। ਨੇ ਭਗਤ ਪਰ ਮਾਇਆ ਵਿਚ ਆ ਗਏ, ਔਰ ਮਾਇਆ ਨੇ ਦੋਨਾਂ ਨੂੰ ਭਗਤੀ ਦੇ ਥਾਂ ਤੋਂ ਥੱਲੇ ਸੁੱਟ ਦਿੱਤਾ। ਸਮਾਂ ਆਇਆ, ਦੋਨਾਂ ਦੀ ਮੌਤ ਹੋਈ, ਵੱਡਾ ਮਸਤ ਹਾਥੀ ਬਣ ਗਿਆ ਔਰ ਛੋਟਾ ਤੰਦੂਆ ਬਣ ਗਿਆ। ਇਸ ਗੱਲ ਨੂੰ ਗੁਰਬਾਣੀ ਵਿਚ ਵੀ ਸਾਹਿਬ ਜੀ ਬਿਆਨ ਕਰਦੇ ਹਨ। ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪਕੜ ਚਲਾਇਓ, ਘਰ ਉਪਰ ਕੱਢ ਨਿਸਤਾਰੇ। ਗਜਪਤ ਪਾਰ ਉਤਾਰੇ, ਅਨੇਕਾਂ ਸ਼ਬਦਾਂ ਵਿਚ ਇਸ ਸਾਖੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਔਰ ਹਿੰਦੂ ਪੁਰਾਣਾਂ ਦੇ ਵਿਚ ਆਉਂਦਾ। ਇੱਕ ਭਰਾ ਹਾਥੀ ਬਣਿਆ, ਇੱਕ ਤੰਦੂਆ ਬਣਿਆ, ਔਰ ਉਹ ਸਮਾਂ ਆਇਆ ਹੋਤਾ ਜਿਹੜਾ ਹਾਥੀ ਬਣਿਆ ਸੀ, ਬਹੁਤ ਸਾਰੇ ਹਾਥੀ ਇਹਦੇ ਨਾਲ ਨੇ। ਇਹ ਜੰਗਲ ਵਿਚ ਫਿਰਦਾ ਫਿਰਾਂਦਾ ਗੰਡਕਾ ਨਦੀ ਦੇ ਡੁੰਬਦੇ ਆ ਪਹੁੰਚਿਆ। ਗਰਮੀ ਸੀ, ਨਦੀ ਦੇ ਵਿਚ ਜਦ ਵੜਿਆ ਔਰ ਕਿਨਾਰੇ ਤੇ ਧੁੱਪ ਕਰਕੇ ਪਾਣੀ ਗਰਮ ਸੀ। ਇਹ ਜਿਉਂ ਜਿਉਂ ਅੱਗੇ ਹੋਇਆ ਇਸ ਨੂੰ ਠੰਡਾ ਪਾਣੀ ਮਿਲਿਆ, ਔਰ ਹੌਲੀ ਹੌਲੀ ਇਹ ਹਾਥੀ ਪਾਣੀ ਦੇ ਵਿਚ ਕਾਫੀ ਅੱਗੇ ਤੱਕ ਚਲਾ ਗਿਆ, ਔਰ ਅੱਗੇ ਇਹਦਾ ਛੋਟਾ ਭਰਾ ਤੰਦੂਏ ਦੀ ਜੂਨ ਵਿਚ ਬੈਠਾ ਸੀ। ਉਸਨੇ ਆਪਣੀਆਂ ਤਾਰਾਂ ਦੇ ਨਾਲ ਹਾਥੀ ਦੇ ਅਗਲੇ ਪੈਰ ਪਕੜ ਲਏ ਔਰ ਹਾਥੀ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ। ਪਹਿਲਾਂ ਤੇ ਹਾਥੀ ਨੇ ਪਰਵਾਹ ਨਾ ਕੀਤੀ, ਪਾਣੀ ਪੀ ਕੇ ਵਾਪਸ ਮੁੜਨ ਲੱਗਾ। ਪਿੱਛੇ ਨਹੀਂ ਮੁੜਿਆ ਜਾਂਦਾ ਤੇ ਹਾਥੀ ਸਮਝ ਗਿਆ ਮੈਨੂੰ ਕੋਈ ਪਕੜਨ ਵਾਲਾ ਤਗੜਾ ਜੀਵ ਹੈ, ਇਸਨੇ ਜ਼ੋਰ ਲਾਇਆ। ਕੁਝ ਪਿੱਛਾ ਆਇਆ ਪਰ ਫਿਰ ਤੰਦੂਏ ਦਾ ਜ਼ੋਰ ਚੱਲਿਆ ਤੇ ਹਾਥੀ ਨੂੰ

ਪਰ ਇਹਦੇ ਨਾਲ ਦੇ ਸਾਥੀ ਪਾਣੀ ਵਿੱਚ ਨਜ਼ਰ ਕੁਝ ਨਹੀਂ ਆਉਂਦਾ, ਕੀ ਮਦਦ ਕਰਨ। ਲਿਖਿਆ ਇਤਿਹਾਸ ਵਿੱਚ ਬਹੁਤ ਸਮਾਂ ਇਹਨਾਂ ਦੀ ਖਿੱਚੋਤਾਨ ਹੁੰਦੀ ਰਹੀ। ਅਗਰ ਹਾਥੀ ਦਾ ਜ਼ੋਰ ਚੱਲੇ ਉਹ ਤੰਦੂ ਨੂੰ ਖਿੱਚ ਕੇ ਕਿਨਾਰੇ ਤੱਕ ਲੈ ਆਵੇ, ਤੰਦੂਏ ਦਾ ਜ਼ੋਰ ਚੱਲਦਾ ਉਹ ਹਾਥੀ ਨੂੰ ਖਿੱਚ ਕੇ ਡੂੰਘੇ ਪਾਣੀ ਵਿੱਚ ਲੈ ਜਾਂਦਾ। ਹਾਥੀ ਦੇ ਨਾਲ ਦੇ ਇਹਦੇ ਜਿਹੜੇ ਸਾਥੀ ਸਨ ਉਹ ਟਾਹਣੀਆਂ ਤੋੜ ਤੋੜ ਕੇ ਪਾਣੀ ਵਿੱਚ ਸੁੱਟਦੇ। ਕੁਝ ਇਸ ਹਾਥੀ ਦੇ ਕਾਬੂ ਆਉਂਦੀਆਂ ਨੇ, ਕੁਝ ਟਾਹਣੀਆਂ ਪਾਣੀ ਵਿੱਚ ਰੁੜ ਜਾਂਦੀਆਂ ਨੇ। ਤੇ ਸਾਹਿਬ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜਾਨਵਰ ਦੀ ਗੱਲ ਨਹੀਂ ਇਨਸਾਨ ਦਾ ਵੀ ਇਹੋ ਹੀ ਹਾਲ ਹੈ। ਸੁੱਖ ਮੈਂ ਬਹੁਤ ਸੰਗੀ ਭਾਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਹੋਵੇ ਤੇ ਹਰ ਕੋਈ ਮਿੱਤਰ ਬਣਨ ਦੀ ਕੋਸ਼ਿਸ਼ ਕਰਦਾ, ਦੁੱਖ ਲੱਗੇ ਤੇ ਸੱਕੇ ਵੀ ਸਾਥ ਛੱਡ ਜਾਂਦੇ। ਹਾਥੀ ਦੇ ਨਾਲ ਵੀ ਇਹੋ ਹੀ ਵਾਪਰਿਆ, ਹੌਲੀ ਹੌਲੀ ਇਹਦੇ ਸਾਥੀ ਸਾਥ ਛੱਡ ਕੇ ਚਲੇ ਗਏ, ਹਾਥੀ ਇਕੱਲਾ ਰਹਿ ਗਿਆ। ਹੁਣ ਖੁਰਾਕ ਧਰਤੀ ਤੇ ਹੈ ਹਾਥੀ ਦੀ, ਪਰ ਹਾਥੀ ਹੈ ਪਾਣੀ ਵਿੱਚ, ਖੁਰਾਕ ਨਹੀਂ ਮਿਲਦੀ, ਕਮਜ਼ੋਰ ਹੁੰਦਾ ਗਿਆ। ਤੰਦੂਆ ਪਾਣੀ ਵਿੱਚ ਹੈ, ਉਹਦੀ ਖੁਰਾਕ ਪਾਣੀ ਵਿੱਚ, ਉਹ ਆਪਣੀ ਪੂਰੀ ਤਾਕਤ ਵਿੱਚ ਹੈ। ਅਖੀਰ ਤੰਦੂਏ ਦਾ ਜ਼ੋਰ ਚੱਲਿਆ ਹਾਥੀ ਨੂੰ ਖਿੱਚ ਕੇ ਪਾਣੀ ਦੇ ਇਤਨੀ ਡੂੰਘਾਈ ਤੱਕ ਲੈ ਗਿਆ ਕਿ ਹਾਥੀ ਸਾਰਾ ਡੁੱਬ ਗਿਆ, ਪਰ ਇਹਦੀ ਸੁੰਡ ਬਾਕੀ ਰਹਿ ਗਈ। ਕੁਦਰਤੀ ਕੋਈ ਕਵਲ ਦਾ ਫੁੱਲ ਪਾਣੀ ਤੇ ਰੁੜਿਆ ਆ ਰਿਹਾ ਸੀ। ਹਾਥੀ ਨੇ ਸੁੰਡ ਦੇ ਨਾਲ ਉਹ ਫੁੱਲ ਫੜ ਕੇ ਆਕਾਸ਼ ਵੱਲ ਕੀਤਾ। ਮਾਨੋ ਅਰਦਾਸ ਪਿਆ ਕਰਦਾ ਹੈ, ਐ ਪਰਮੇਸ਼ਰ, ਮਾਇਆ ਦੇ ਲਾਲਚ ਵਿੱਚ ਅਸਾਂ ਦੋਨਾਂ ਭਰਾਵਾਂ ਨੇ ਕਿਤਨਾ ਦੁੱਖ ਪਾਇਆ, ਮਾਇਆ ਨੂੰ ਮੁੱਖ ਰੱਖ ਲਿਆ, ਤੇਰੇ ਨਾਮ ਨੂੰ ਪਿੱਛੇ ਛੱਡ ਦਿੱਤਾ, ਪਰ ਇਸ ਵੇਲੇ ਤੇਰੇ ਤੋਂ ਸਿਵਾ ਮੈਨੂੰ ਕੋਈ ਨਹੀਂ ਬਚਾ ਸਕਦਾ, ਐ ਪਰਮੇਸ਼ਰ ਮੇਰੀ ਰੱਖਿਆ ਕਰ। ਹਾਥੀ ਨੇ ਪੁਕਾਰ ਕੀਤੀ ਤਾਂ ਉਸੇ ਵੇਲੇ ਵਿਸ਼ਨੂੰ ਭਗਵਾਨ ਨੰਗੇ ਪੈਰ ਗੰਡਕਾ ਨਦੀ ਦੇ ਕਿਨਾਰੇ ਪਹੁੰਚੇ, ਆਪਣਾ ਸੁਦਰਸ਼ਨ ਚੱਕਰ ਪਾਣੀ ਵਿੱਚ ਛੱਡ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਗੁਰਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਬਿਆਨ ਕਰਦੇ ਹਨ, ਰਾਮ ਗੁਰ ਸਰਨ ਪ੍ਰਭੂ ਰਖਵਾਰੇ, ਜਿਉਂ ਕੁੰਚਰ ਤੰਦੂਏ ਪਕਰ ਚਲਾਇਓ। ਜਿਸ ਤਰ੍ਹਾਂ ਕੁੰਚਰ ਹਾਥੀ ਨੂੰ ਕਿਹਾ, ਹਾਥੀ ਨੂੰ ਤੰਦੂਏ ਨੇ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਜਿਉਂ ਕੁੰਚਰ ਤੰਦੂਏ ਪਕਰ ਚਲਾਇਓ ਘਰ ਉਪਰ ਕੱਢ ਨਿਸਤਾਰੇ। ਹਾਥੀ ਨੇ ਸਿਮਰਨ ਕੀਤਾ ਤੇ ਪਰਮੇਸ਼ਰ ਕਿਸ ਤਰ੍ਹਾਂ ਆਪਣੇ ਪਿਆਰਿਆਂ ਦੀਆਂ ਅਰਦਾਸਾਂ ਸੁਣਦਾ ਹੈ। ਪਰਮੇਸ਼ਰ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਦੂਤਾਂ ਨੂੰ ਆਪਣੇ ਪਿਆਰਿਆਂ ਨੂੰ ਭੇਜਦਾ। ਵਿਸ਼ਨੂੰ ਭਗਵਾਨ ਨੇ ਆਪ ਨਦੀ ਕਿਨਾਰੇ ਪਹੁੰਚ ਕੇ ਤੰਦੂਏ ਦੀਆਂ ਤਾਰਾਂ ਕੱਢੀਆਂ ਔਰ ਹਾਥੀ ਦੀ ਬੰਦ ਖਲਾਸ ਕੀਤੀ। ਇਹ ਹਾਥੀ ਪਾਣੀ ਵਿੱਚ ਬਾਹਰ ਨਿਕਲਿਆ, ਨਦੀ ਦੇ ਕਿਨਾਰੇ ਆਇਆ ਤੇ ਕੀ ਦੇਖਦਾ, ਸਾਹਮਣੇ ਵਿਸ਼ਨੂੰ ਭਗਵਾਨ ਖੜੇ ਹਨ। ਬੇਸ਼ੱਕ ਜੋਨ ਹਾਥੀ ਦੀ ਹੈ ਪਰ ਸੋਝੀ ਹੈ, ਹਾਥੀ ਨੂੰ ਸਾਰੀ ਸੋਝੀ ਹੈ, ਫਿਰ ਭਗਵਾਨ ਸਾਹਮਣੇ ਖੜਾ ਹੈ ਤੇ ਜੀਵਨ ਦੀ ਸੋਝੀ ਕਿਉਂ ਨਾ ਹੋਵੇ। ਅਗਲੀਆਂ ਦੋਨੋਂ ਲੱਤਾਂ ਨਿਵਾ ਕੇ ਹਾਥੀ ਨੇ ਨਮਸਕਾਰ ਕੀਤੀ ਔਰ ਮਾਨੋ ਪੁਕਾਰ ਪਿਆ ਕਰਦਾ, ਭਗਵਾਨ ਕਿਰਪਾ ਕਰ, ਇਸ ਜੂਨ ਦੇ ਵਿੱਚੋਂ ਸਾਡਾ ਛੁਟਕਾਰਾ ਕਰ, ਬੜਾ

سر تیرنا بجی بہرنگ مایا بہرنگ مایا تیر مایا جدہ

ਗੁਰਮਤਿ ਸੰਗੀਤ ਵਿੱਚ ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ ਕਿਉਂਕਿ ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ ਸੱਚ ਸੰਗ੍ਰਹਿ ਹੈ ਸਦ ਸੱਚ ਰਹਿ ਹੈ ਸੱਚਾ ਨਾਮ ਪਿਆਰ ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ ਆਰੋਹ ਵਿੱਚ ਗੰਧਾਰ ਵਰਜਿਤ ਹੈ ਬਾਦੀ ਪੰਚਮ ਅਤੇ ਸੰਵਾਦੀ ਰਿਸ਼ਵ ਹੈ ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ ਸਰਵਣ ਕਰੋ ਪਹਿਲਾ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ।

ਭਗਤ ਰਵਿਦਾਸ ਜੀ ਨੂੰ ਜਦੋਂ ਅਕਾਲ ਪੁਰਖ ਵਾਹਿਗੁਰੂ ਭਗਵਾਨ ਦੇ ਦਰਸ਼ਨ ਹੋਏ, ਭਗਵਾਨ ਵੀ ਆਪਣੇ ਪਿਆਰਿਆਂ ਦੇ ਨਾਲ ਚੋਜ ਕਰਦਾ, ਸੰਤ ਖੇਲੇ ਤੁਮ ਸੰਗ ਗੋਪਾਲਾ। ਰੱਬ ਵੀ ਆਪਣੇ ਪਿਆਰਿਆਂ ਦੇ ਨਾਲ ਖੇਡਾਂ ਪਾਉਂਦਾ। ਭਗਵਾਨ ਨੇ ਆਖਿਆ, ਐ ਰਵਿਦਾਸ ਮੇਰੇ ਪੈਰਾਂ ਤੇ ਮੱਥਾ ਨਾ ਟੇਕ, ਮੈਨੂੰ ਨਾ ਛੂ, ਕਿਉਂਕਿ ਤੂੰ ਨੀਚ ਜਾਤੀ ਦਾ ਹੈ ਤੇ ਨਾਲੇ ਮੋਹ ਮਾਇਆ ਵਿੱਚ ਫਸਿਆ ਹੋਇਆ। ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਭਗਵਾਨ, ਜੇ ਅਸੀਂ ਮੋਹ ਮਾਇਆ ਵਿੱਚ ਫਸੇ ਹੋਏ ਹਾਂ ਤਾਂ ਤੂੰ ਵੀ ਕੋਈ ਘੱਟ ਨਹੀਂ, ਤੂੰ ਵੀ ਸੁਤੰਤਰ ਨਹੀਂ, ਤੂੰ ਵੀ ਸਾਡੇ ਪ੍ਰੇਮ ਦੇ ਜਾਲ ਵਿੱਚ ਫਸਿਆ ਹੋਇਆ। ਅਸੀਂ ਤਾਂ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਵਾਂਗੇ ਤੇਰਾ ਭਜਨ ਕਰਕੇ, ਤੇਰੀ ਬੰਦਗੀ ਕਰਕੇ। ਤੂੰ ਆਪਣੇ ਛੁੱਟਣ ਦਾ ਯਤਨ ਕਰ, ਅਸੀਂ ਤਾਂ ਤੇਰਾ ਨਾਮ ਜਪ ਕੇ ਛੁਟਕਾਰਾ ਪਾ ਲਵਾਂਗੇ, ਤੂੰ ਸਾਡੇ ਪ੍ਰੇਮ ਦੇ ਜਾਲ ਵਿੱਚੋਂ ਕਦੇ ਨਿਕਲ ਨਹੀਂ ਸਕਦਾ। ਜੋ ਹਮ ਬਾਂਧੇ ਮੋਹ ਖਾਸ, ਭਗਤ ਜੀ ਭਗਵਾਨ ਨੂੰ ਸਨਮੁਖ ਸਮਝ ਕੇ

ਅਸੀਂ ਤਾਂ ਉਹ ਪ੍ਰੀਤ ਤੇਰੇ ਚਰਨਾਂ ਨਾਲ ਜੋੜੀ ਹੈ। ਜਿਸ ਤਰ੍ਹਾਂ ਮੱਛੀ ਨੂੰ ਪਕੜ ਕੇ ਕੋਈ ਕੱਟ ਕੇ ਰਿੰਨ ਕੇ ਖਾ ਜਾਵੇ ਫਿਰ ਵੀ ਉਹ ਪਾਣੀ ਮੰਗਦੀ ਹੈ, ਹੇ ਭਗਵਾਨ ਸਾਡੀ ਪ੍ਰੀਤੀ ਵੀ ਐਸੀ ਹੈ। ਉਹ ਟੁੱਟਣ ਵਾਲੀ ਪ੍ਰੀਤ ਨਹੀਂ, ਮੀਨ ਪਕੜ ਫਾਂਕਿਓ ਅਰ ਕਾਟਿਓ ਰਾਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨ ਵਿਸਰਿਓ ਪਾਣੀ।

ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਇਹ ਵਾਹਿਗੁਰੂ ਜਿਹੜਾ ਤੂੰ ਸਾਨੂੰ ਪ੍ਰੇਮ ਲਾਇਆ ਆਪਣੇ ਚਰਨਾਂ ਦਾ, ਸਿਮਰਨ ਬਖਸ਼ਿਆ, ਉਸ ਸਿਮਰਨ ਦੇ ਸਦਕੇ ਅਸੀਂ ਤੈਨੂੰ ਵੀ ਤਾਂ ਬਣਿਆ ਹੋਇਆ, ਕਿਉਂਕਿ ਨਾਮ ਨੇ ਕਿਹਦਾ ਉਧਾਰ ਨਹੀਂ ਕੀਤਾ। ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਤਾਂ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਨਾਮ ਨੇ ਤਾਰੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਰੋੜਾਂ ਦਾ ਉਧਾਰ ਹੋ ਚੁੱਕਿਆ, ਹੋ ਰਿਹਾ ਤੇ ਰਹਿੰਦੀ ਦੁਨੀਆਂ ਤੱਕ ਨਾਮ ਜਪਣ ਵਾਲਿਆਂ ਦਾ ਉਧਾਰ ਹੁੰਦਾ ਰਹੇਗਾ। ਇਸ ਲਈ ਹੇ ਭਗਵਾਨ, ਹਮ ਛੋਟੇ ਤੁਮ ਆਰਾ

ਨੂੰ ਚੇਤੇ ਕੀਤਿਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਵੀ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ, ਇੰਨਾ ਸੁਖੀ ਹੋ ਜਾਂਦਾ ਮਨ ਜਿਸ ਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ ਚ ਸੁੱਖ ਹੈ ਜਿਹੜਾ ਅਸੀਂ ਚੰਗੇ ਮੰਜੇ ਤੇ ਪੈ ਕੇ ਲੈਂਦੇ ਜੇ ਉੱਠਿਆ ਹੀ ਨਾ ਜਾਵੇ, ਉਹ ਵੀ ਕੋਈ ਸੁੱਖ ਹੈ ਜੇ ਅਸੀਂ ਸੁਆਦਲਾ ਪਦਾਰਥ ਛਕ ਲੈਂਦੇ ਹਾਂ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ, ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਪੁੱਤਰ ਧੀਆਂ ਨੇ ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਹੋਇਆ। ਨਹੀਂ, ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ, ਸਦੀਵੀ ਸੁੱਖ ਜੋ ਹੈ, ਟਿਕਾਊ ਸੁੱਖ, ਪਰਮਾਨੈਂਟ ਸੁੱਖ ਜੋ ਹੈ, ਉਹ ਤਾਂ ਸਿਮਰਨ ਵਿੱਚ ਹੈ, ਭਗਤੀ ਵਿੱਚ ਹੈ, ਨਾਮ ਵਿੱਚ ਹੈ। ਦੁੱਖ ਦੂਰ ਹੁੰਦੇ ਨੇ, ਕਲਪਨਾ ਖਤਮ ਹੁੰਦੀ, ਸ਼ਾਂਤੀ ਟਿਕ ਜਾਂਦੀ। ਸਾਹਿਬ ਕਹਿੰਦੇ ਨੇ ਉਸ ਸੁੱਖ ਨੂੰ ਹੱਥ ਮਾਰ, ਜੰਗ ਕਹਿ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁੱਖ ਹੋਵਤ ਨਾਸ, ਜੀਵਨ ਸੁਖੀ ਹੋ ਜਾਵੇ, ਦੁੱਖਾਂ ਦਾ ਨਾਂ ਨਿਸ਼ਾਨ ਨਾ ਰੱਖ। ਔਰ ਇੱਕ ਫਾਇਦਾ ਹੋਰ ਵੀ, ਸਤਿਗੁਰੂ ਨਾਲ ਸਾਡੀ ਸਾਂਝ ਹੈ, ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚੱਲਦੀ ਰਹਿੰਦੀ। ਆਖਿਰ ਮੰਗਣ ਨੂੰ ਤਾਂ ਉਹਦੇ ਕੋਲੋਂ ਹੀ ਬੰਦਾ ਹੱਕ ਸਮਝਦਾ ਹੈ ਨਾ, ਜਿਹਦੇ ਨਾਲ ਬਣੀ ਬਣਾਈ ਹੋਵੇ। ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ, ਖਿਆਲ ਰੱਖਣਾ। ਇੱਥੇ ਮਹਾਰਾਜ ਨੇ ਕਿਹਾ, ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਿਮਰਨ ਕਰੋਗੇ ਪ੍ਰਭੂ ਦੇ ਗੁਣ ਗਾਓਗੇ ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸੁੱਧ ਸਮਾਗਮ ਹੋਵੇ, ਚਾਹੁੰਦਾ ਹੈ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ, ਜੇ ਉਹ ਕਿਸੇ ਗੱਲੋਂ ਨਾ ਕਰ ਦੇਣ ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ। ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ? ਉਹਨਾਂ ਨੂੰ ਮਨਾਉਣਾ ਜ਼ਰੂਰੀ। ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਫਿਰ, ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪਰਪੱਕ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ, ਸੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾ। ਜੇ ਮਾਫ਼ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ, ਉਧਰ ਪਾਠ ਚੱਲ ਰਿਹਾ ਉਧਰ ਸ਼ਰਾਬ ਚੱਲ ਰਹੀ ਹੋਵੇ, ਗੁਰੂ ਮਨਾਉਣ ਵਾਲੀ ਗੱਲ ਹੈ। ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ ਤੇ ਉਧਰਲੇ ਪਾਸੇ ਚੱਲ ਰਹੀ ਹੈ ਸ਼ਰਾਬ, ਗੁਰੂ ਰਸਾਉਣ ਵਾਸਤੇ ਚੱਲ ਰਹੀ ਹੈ ਨਾ, ਗੁਰੂ ਮਨਾਉਣ ਵਾਲੀ ਗੱਲ ਤਾਂ ਕੋਈ। ਉਲਟਾ ਘਰ ਚ ਬਾਬਾ ਜੀ ਲਿਆ ਕੇ ਉਹਦੀ ਬੇਅਦਬੀ ਦਾ ਕਾਰਨ ਬਣ ਰਹੇ। ਯਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਘਰ ਵਿੱਚ ਨਹੀਂ ਸਨ, ਸਾਰੀਆਂ ਗੱਲਾਂ ਚੱਲਦੀਆਂ ਰਹੀਆਂ, ਤੇ ਜੇ ਗੁਰੂ ਦਾ ਪਾਠ ਹੋ ਰਿਹਾ ਤੇ ਸਾਹਮਣੇ ਬੈਠ ਕੇ ਗਲਤ ਕਿਸਮ ਦੇ ਬਚਨ ਬਿਲਾਸ ਤੇ ਵਿਚਾਰਾਂ ਚੱਲ ਰਹੀਆਂ ਤੇ ਗੁਰੂ ਕੀ ਬੇਅਦਬੀ ਨਹੀਂ ਹੋ ਰਹੀ? ਜੇ ਗੁਰੂ ਕੀ ਬੇਅਦਬੀ ਹੋ ਰਹੀ ਹੈ ਤੇ ਕੀ ਗੁਰੂ ਮਨਾਉਣ ਦੇ ਲੱਛਣ ਨੇ? ਆਖਿਰ ਤਾਂ ਕੰਮ ਉਹ ਕਰਨਾ ਪੈਂਦਾ ਜਿਹੜਾ ਅਗਲੇ ਨੂੰ ਭਾਉਂਦਾ ਹੋਵੇ, ਜਿਹਦੇ ਨਾਲ ਅਗਲਾ ਪ੍ਰਸੰਨ ਹੁੰਦਾ ਹੋਵੇ। ਤੇ ਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ, ਜੇ ਗੁਰੂ ਨੂੰ ਰਾਜ਼ੀ ਕਰਨਾ ਹੈ ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ ਗੁਰੂ ਨੂੰ ਪਸੰਦ ਨੇ। ਸਾਹਿਬ ਕਲਗੀਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ, ਇੱਕ ਬੰਦਾ ਆਇਆ ਉੱਚਾ ਲੰਮਾ ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਵਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਟੋਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ, ਤੇ ਤੁਰਿਆ ਵੀ ਆਉਂਦਾ ਹੈ ਤੇ ਕੁਝ ਪ੍ਰੇਮੀਆਂ ਦਾ ਜਿਨ੍ਹਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਬਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲੇ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ, ਪਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਕਾਹਦਾ ਮੱਥਾ ਟੇਕਿਆ, ਪੱਗ ਦਾ ਖਿਆਲ ਸੀ ਕਿਤੇ ਹਿਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ, ਨਿਉ ਨਾ ਸਕਿਆ, ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ। ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ, ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ।
ਇਹਨੇ ਮੱਥਾ ਖੌਤੀ ਮੱਥਾ ਟੇਕਿਆ ਇੱਕ ਪਾਸੇ ਬੈਠ ਗਿਆ। ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ। ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ ਗੰਦਾ ਹੈ? ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ ਬੜਾ। ਸਾਹਿਬ ਕਹਿਣ ਲੱਗੇ ਮੈਨੂੰ ਨੀ ਪਿਆ ਚੰਗਾ ਲੱਗਾ। ਮਹਾਰਾਜ ਤੁਹਾਨੂੰ ਕਿਉਂ ਨੀ ਚੰਗਾ ਲੱਗਾ? ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ। ਵੇਖਦਾ ਨੀ, ਹੰਕਾਰ ਨਾਲ ਭਰਿਆ ਸੀ, ਤੇ ਹੰਕਾਰ ਨਾਲੋਂ ਗੰਦੀ ਮੈਲ ਹੋਰ ਕੋਈ ਨੀ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਗਿਆ। ਕਹਿਣ ਲੱਗਾ ਮਹਾਰਾਜ ਤੁਹਾਨੂੰ ਕਿਵੇਂ ਚੰਗਾ ਲੱਗਣਾ? ਹਾਂ ਮਹਾਰਾਜ ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ? ਸਾਹਿਬ ਕਹਿਣ ਲੱਗੇ ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਸਾਹਿਬਾਂ ਨੇ ਜਲ ਮੰਗਿਆ ਲੈ ਆਇਆ। ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਨੂੰ ਆਖਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗਿਆ ਸੀ, ਵਾਪਸ ਕਿਉਂ ਕਰਦੇ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨਹੀਂ। ਕਿ ਮਹਾਰਾਜ ਬਿਲਕੁਲ ਸਾਫ਼ ਸੁਥਰਾ ਹੈ? ਸਾਹਿਬ ਕਹਿਣ ਲੱਗੇ ਜੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਜੂਠਾ ਨਹੀਂ। ਬਰਤਨ ਸਾਫ਼ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਉਹਦੇ ਵਿੱਚ ਸੁੱਚੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਜੂਠਾ। ਕਿ ਮਹਾਰਾਜ ਮੇਰੇ ਹੱਥ ਤਾਂ ਜੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸਾਧੀ, ਇਹ ਹੱਥ ਕਿਵੇਂ ਜੂਠੇ ਹੋ ਗਏ? ਇਹਨਾਂ ਹੱਥਾਂ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਜੂਠੇ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰ। ਤੇਰੇ ਹੱਥ ਇਤਨੇ ਕੋਮਲ ਤੇ ਕੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅੱਟਣ ਨਹੀਂ ਪਏ, ਕੋਈ ਕੱਟੇ ਨਹੀਂ ਪਏ। ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ ਗਿਆ। ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ। ਕਿਸੇ ਸੇਵਾ ਕਰਨ ਵਾਲੇ, ਕਮਾਈ ਵਾਲੇ, ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ। ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ, ਕੋਈ ਨਿਸ਼ਾਨੀ, ਇਹ ਵੀ ਸਰਟੀਫਿਕੇਟ ਹੁੰਦੇ ਨੇ ਸੇਵਾ ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਬਰਸ਼ੀਆਂ ਦੇ, ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ। ਉਹ ਨਿਸ਼ਾਨ ਵੀ ਸਵਾਲ ਪੈਦਾ ਕਰਦੇ ਨੇ, ਜਿੱਦਾਂ ਸੂਰਮਾ ਹੈ ਮੱਥੇ ਤੇ ਫੱਟ ਹੋ ਸਕਦਾ, ਤੇ ਇਹ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜਣੇ ਖੜੇ ਨਾਲ ਅੜਨ ਵਾਲਾ ਬੰਦਾ। ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਂਦਾ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ੍ਹ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ੍ਹ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿੱਚ ਸੇਵਾ ਦੀਆਂ ਨਿਸ਼ਾਨੀਆਂ ਹੋਣ। ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿੱਚ ਲਾ ਦਿਓ, ਸਤਸੰਗਤ ਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ, ਗੁਰੂ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਚ ਵੀ ਕਿਹਾ ਹੈ, ਪਰ ਕਾ ਬੁਰਾ ਨਾ ਰੱਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੋਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ? ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸੇ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਸਹਿ ਵਿਸ਼ਵਾਸ ਕਰਾਉਂਦੇ ਨੇ, ਪਰ ਕਾ ਬੁਰਾ ਨਾ ਰੱਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਬਾਰੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈਂਦੇ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ, ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਅਣ ਦਿਨ ਚੀਨਾ, ਦਿਨ ਰਾਤ ਮੈਂ ਇਹਦੇ ਚੋਂ ਸੁੱਖ ਮਾਣਿਆਂ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਨਾ ਕਰਨਾ, ਸਾਹਿਬ ਬਚਨ ਕਰਦੇ ਨੇ, ਮੈਂ ਤੁਹਾਨੂੰ ਵੀ ਬਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ

प्यारे गुरुदेव सच्चे पातशाह सतगुरु साहेब श्री गुरु नानक देव जी महाराज, आप जी अपने इस पवित्र शब्द के विच जो विचार पेश कर रहे हैं, बख्शिश कर रहे हैं, असी अपने रोजाना के रहरास के पाठ के विच ये शब्द से पढ़ते हैं, पर जो इस दे विच विचार पेश किया गया है उससे असी कदे रुकते नहीं हैं। इस करके असी ना रुकन करके जो इस पंक्ति दे विच साड़ी एक दर्दनाक हालत का जिक्र किया गया है उसनों से अवॉइड कर जाने। आप जानते हो कि अगर कोई चीज गल जाए तो उस दे विच नंबर एक कीड़े मकौड़े पैदा हो जाते हैं, वो बीमारियां का घर बन जाती, और दूसरा उस दे विचों दुर्गंधी आती, उस दे नजदीक होना भी मुश्किल हो जाता है गली हुई चीज। और गलियां हुई चीजा असी बाहर फेंक देने, बाहर सुट देने, और असी कभी यह सोचा है अपने मुतलक कि असी भी गल गए हैं? ऐसा असी नहीं सोच। अगर असी ऐसा सोचिए कि असी अगर साडे शरीर का कोई अंग गल जाए तो असी डॉक्टर के पास जाने, उस उत्ते मरहम पट्टी कराने, उसनू टक के रखते हैं, क्योंकि गलिया होया अंग खुद नू भी देखने अच्छा नहीं लगता, दूसरों भी देखने अच्छा नहीं लगता, उसनू साफ रखते हैं कि उसके कीड़े मकौड़े न पै जाए। और गलिया होया अंग जदों कभी बिल्कुल ना ठीक हो सके फिर उसनू कट देना पड़ता, खत्म हो जाता, क्योंकि ओ गलिया होया अंग एक पूरे दे पूरे शरीर नू भी गाल सकता है, खत्म कर सकता है। तो महाराज जी ने फिर लफ्ज जो वर्त्या है उस तो ये सिद्ध हुंदा है गुरु साहब साडे जीवन दे प्रति आख रहे हैं, इस काया दे प्रति आख रहे हैं, इस शरीर के प्रति आख रहे हैं कि जो तमाम गुण सत नुक्ते जो खूबसूरतियां जो महिमा जो ब्यूटी इस काया दी आप जी ने पिछले कीर्तना च सुनी है सत नुक्ते कि यह दुर्लभ है, ये रब का मंदिर है, ये रब की कामणी है, ये अकाल पुरख वाहिगुरु तक पहुंचने के वास्ते एक घोड़ी है, तमाम सारिया जूना के विचों ये श्रेष्ठ है, उत्तम है। और अखीर च महाराज जी ने इसनू बहुत ही उच्चा दर्जा दिंदिया होया ये आख्या कि ये एक सरोवर है, सरोवर, और सरोवर दे विच इशनान कीते सब बीमारियां हट जाया कर दिया हैं, सरोवर दे विच कमल फुल हुंदे हैं, खिले हुंदे हैं, शीतलताई हुंदी है। गुरु बाबा जी आखदे हैं अकाल पुरख वाहिगुरु
ਉਹ ਪਰਮ ਜੋਤ ਪਰਮ ਆਤਮਾ ਜੋ ਸਾਡੀ ਸੋਲ ਹੈ ਉਸ ਦੇ ਨਾਲੋਂ ਦੂਰ ਜਾਣ ਕਰਕੇ ਉਸ ਦੇ ਨਾਲੋਂ ਵਿਥ ਪੈਣ ਕਰਕੇ ਉਸ ਦਾ ਧਿਆਨ ਸਾਡੇ ਧਿਆਨ ਚੋਂ ਨਿਕਲ ਜਾਣ ਕਰਕੇ ਉਸ ਦੇ ਨਾਲੋਂ ਟੁੱਟਣ ਕਰਕੇ ਉਸ ਨੂੰ ਭੁੱਲਣ ਕਰਕੇ ਕਹਿੰਦੇ ਕੀ ਹੋਇਆ ਹੈ ਇਸ ਕਾਇਆ ਦੇ ਸਾਰੇ ਹੀ ਜਿਤਨੇ ਗੁਣ ਸਨ ਉਹ ਗਲ ਗਏ ਸਾਰੇ ਗੁਣ ਗਲ ਗਏ ਹੁਣ ਅਸੀਂ ਗਲੇ ਹੋਏ ਲੋਕ ਹਾਂ ਸਾਰੀ ਕਮਿਊਨਿਟੀ ਗਲੇ ਹੋਏ ਲੋਕ ਹਨ ਸਾਰੀ ਹਿਊਮਨ ਸੁਸਾਇਟੀ ਗਲੀ ਪਈ ਔਰ ਦੱਸੋ ਇਸ ਦਾ ਸਰਵਾਈਵਲ ਕਿੱਥੇ ਹੋਏਗਾ ਕਿਸ ਤਰ੍ਹਾਂ ਹੋਏਗਾ ਇਹ ਸ਼ਬਦ ਸਿਰਫ ਕੋਈ ਅਹਿਮੀਅਤ ਪੜ੍ਹ ਦੇਣ ਵਾਸਤੇ ਥੋੜੋ ਹਨ ਨਿਤਨੇਮ ਕਰ ਲਿਆ ਤੇ ਫਰਜ਼ ਪੂਰਾ ਹੋ ਗਿਆ ਇਸ ਨੂੰ ਤਾਂ ਬਹੁਤ ਧਿਆਨ ਦੇ ਨਾਲ ਦੇਖਣਾ ਹੈ ਮਹਾਰਾਜ ਜੀ ਤਾਂ ਬਹੁਤ ਹੀ ਖਾਸ ਬਹੁਤ ਹੀ ਜ਼ਰੂਰੀ ਗੱਲ ਕਰ ਰਹੇ ਹਨ ਜਿਸ ਤਰ੍ਹਾਂ ਕਿਸੇ ਨੂੰ ਕੈਂਸਰ ਹੋਇਆ ਹੋਵੇ ਅਗਰ ਉਸਨੂੰ ਕੋਈ ਦੱਸਦਾ ਕਿ ਤੈਨੂੰ ਕੈਂਸਰ ਹੋਇਆ ਹੈ ਲਿਖ ਕੇ ਦੇ ਦੇਵੇ ਕਿ ਤੈਨੂੰ ਕੈਂਸਰ ਹੋਇਆ ਹੈ ਤਾਂ ਉਸਨੂੰ ਰੋਜ਼ ਪੜ੍ਹੀ ਜਾਵੇ ਰੋਜ਼ਾਨਾ ਉਸਦਾ ਪਾਠ ਕਰ ਲਵੇ ਉਸ ਲਿਖੇ ਹੋਏ ਪਰਚੇ ਦਾ ਕਿ ਮੈਨੂੰ ਕੈਂਸਰ ਹੋਇਆ ਕੈਂਸਰ ਹੋਇਆ ਕੈਂਸਰ ਹੋਇਆ ਐਸਾ ਕਦੀ ਹੋ ਸਕਦਾ ਇੱਕ ਦਫਾ ਪਤਾ ਲੱਗਣ ਦੀ ਗੱਲ ਸ਼ੱਕ ਪੈਣ ਦੀ ਵੀ ਦੇਰ ਹੈ ਕਿ ਇਨਸਾਨ ਫੌਰਨ ਜਾ ਕੇ ਟੈਸਟ ਕਰਵਾਏਗਾ ਔਰ ਫਿਰ ਉਸਨੂੰ ਰਿਮੂਵ ਕਰਵਾਏਗਾ ਸਰਜਰੀ ਕਰਾਏਗਾ ਪਰ ਗੁਰੂ ਬਾਬਾ ਜੀ ਕਹਿੰਦੇ ਹਨ ਇਤਨਾ ਭਿਆਨਕ ਕੈਂਸਰ ਕਿ ਪੂਰੇ ਦੇ ਪੂਰੇ ਗਲ ਗਏ ਹੋ ਅੰਦਰੋਂ ਔਰ ਅਸੀਂ ਫਿਰ ਉਸਨੂੰ ਰੋਜ਼ ਪੜ੍ਹ ਦਿੰਦੇ ਹਾਂ ਔਰ ਬਹੁਤ ਕੰਫਰਟੇਬਲੀ ਰਹੀ ਜਾਂਦੇ ਹਾਂ ਜੈਸਾ ਕਿ ਸਾਨੂੰ ਆਪਣੇ ਗਲ ਜਾਣ ਦੀ ਕੋਈ ਤਕਲੀਫ ਹੀ ਨਹੀਂ ਹੁੰਦੀ ਅਸੀਂ ਗਲੇ ਪਏ ਹਾਂ ਨਾ ਅਸੀਂ ਆਪਣੇ ਆਪ ਨੂੰ ਦੁਰਲੱਭ ਸਮਝਦੇ ਹਾਂ ਨਾ ਅਸੀਂ ਮੰਦਰ ਬਣ ਸਕੇ ਨਾ ਅਸੀਂ ਸਰੋਵਰ ਬਣ ਸਕੇ ਨਾ ਅਸੀਂ ਤਮਾਮ ਸ੍ਰਿਸ਼ਟੀ ਦੇ ਵਿੱਚੋਂ ਉੱਤਮ ਹੀ ਬਣ ਸਕੇ ਸਗੋਂ ਇਸ ਤਮਾਮ ਰਚਨਾ ਨੂੰ ਖਰਾਬ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਇਸ ਪਲੈਨਟ ਨੂੰ ਡੈਮੇਜ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਇਨਵਾਇਰਮੈਂਟ ਨੂੰ ਡੈਮੇਜ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਸੋ ਅਸੀਂ ਉੱਤਮ ਨਹੀਂ ਬਣੇ ਪਸ਼ੂ ਪੰਛੀ ਪਰਿੰਦੇ ਕੀੜੇ ਮਕੌੜੇ ਦੇ ਆਰ ਨਾਟ ਡੇਂਜਰਸ ਫਾਰ ਦਾ ਇਨਵਾਇਰਮੈਂਟ ਓਨਲੀ ਹਿਊਮਨ ਬੀਇੰਗਸ ਸਿਰਫ ਹਿਊਮਨ ਬੀਇੰਗਸ ਦੇ ਆਰ ਵੈਰੀ ਵੈਰੀ ਐਕਸਟ੍ਰੀਮਲੀ ਡੇਂਜਰਸ ਟੂ ਦਾ ਹੋਲ ਇਨਵਾਇਰਮੈਂਟ ਉੱਤਮ ਅਸੀਂ ਕਿਵੇਂ ਹੋ ਮਹਾਰਾਜ ਜੀ ਨੇ ਇਹ ਆਖਿਆ ਇਨਸਾਨ ਤੇਰੇ ਨਾਲੋਂ ਸੂਰ ਚੰਗਾ ਹੈ ਕਬੀਰ ਜੀ ਨੇ ਆਖਿਆ ਸਾਕਤ ਤੇ ਸੂਕਰ ਭਲਾ ਸਾਕਤ ਇਨਸਾਨ ਨਾਲੋਂ ਸੂਕਰ ਜੋ ਹੈ ਉਹ ਅੱਛਾ ਹੈ ਚੰਗਾ ਹੈ ਰਾਖੇ ਅੱਛਾ ਗਾਓ ਕਿਉਂਕਿ ਗਾਓ ਨੂੰ ਸਾਫ਼ ਸੁਥਰਾ ਰੱਖਦਾ ਗਾਓ ਦੀ ਸਫਾਈ ਕਰਦੀ ਹੈ ਸਾਕਤ ਤੇ ਸੂਕਰ ਭਲਾ ਰਾਖੇ ਆਛਾ ਗਾਓ ਪਸ਼ੂ ਨੂੰ ਚੰਗਾ ਆਖਿਆ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਕਹਿੰਦੇ ਪਸ਼ੂ ਚੰਗਾ ਹੈ ਘਾਹ ਖਾਂਦਾ ਹੈ ਖੜ ਖਾਂਦਾ ਹੈ ਔਰ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ ਨਾਮ ਵੀ ਹੁਣੇ ਆਦਮੀ ਰਿਗ ਜੀਵਨ ਕਰਮ ਕਰੇ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਜੋ ਕਿ ਅਸੀਂ ਰੋਜ਼ ਹੀ ਪੜ੍ਹਦੇ ਹਾਂ ਪਰ ਇਸ ਦੇ ਵਿੱਚੋਂ ਆਪਣੀ ਗਲੀ ਸੜੀ ਤਸਵੀਰ ਨੂੰ ਅਸੀਂ ਨਹੀਂ ਦੇਖਦੇ ਪੜ੍ਹ ਕੇ ਅਗਾਂਹ ਲੰਘ ਜਾਂਦੇ ਹਾਂ ਗੁਰੂ ਬਾਬਾ ਜੀ ਨੇ ਇਸ ਸ਼ਬਦ 'ਚ ਇਹ ਆਖਿਆ ਹੈ ਕਿ ਹਿਊਮਨ ਫਾਰਮ ਦੇ ਜਿਤਨੇ ਵੀ ਗੁਣ ਸਨ ਜਿਸ ਤਰ੍ਹਾਂ ਗੁਲਾਬ ਦਾ ਗੁਣ ਕੀ ਹੈ ਕਿ ਉਸ ਦੇ ਵਿੱਚੋਂ ਸੁਗੰਧੀ ਆਉਂਦੀ ਹੈ ਉਸ ਦੇ ਵਿੱਚੋਂ ਕੋਮਲਤਾ ਨਜ਼ਰ ਆਉਂਦੀ ਹੈ
ਉਸ ਦੇ ਵਿੱਚ ਰੰਗੀਨੀ ਨਜ਼ਰ ਆਉਂਦੀ ਹੈ, ਉਸਦਾ ਗੁਣ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਗੁਣ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਗੁਣ ਹੈ। ਇੱਕ ਅੰਬਾਂ ਦਾ ਦਰਖਤ ਹੈ, ਉਸਦਾ ਗੁਣ ਹੈ ਕਿ ਉਸਨੂੰ ਬੇਅੰਤ ਅੰਬ ਲੱਗਦੇ ਹਨ, ਹਰ ਚੀਜ਼ ਦਾ ਕੋਈ ਨਾ ਕੋਈ ਗੁਣ ਹੈ। ਔਰ ਹਰ ਚੀਜ਼ ਜੋ ਹੈ ਆਪਣਾ ਜੋ ਗੁਣ ਹੈ ਉਸਨੂੰ ਖੋਈ ਨਹੀਂ ਬੈਠੀ ਕੁਦਰਤ ਦੇ ਵਿੱਚ, ਲੇਕਿਨ ਇਨਸਾਨ ਦੇ ਜੀਵਨ ਨੂੰ ਮਹਾਰਾਜ ਜੀ ਦੇਖਦੇ ਹਨ, ਕਹਿੰਦੇ ਹਨ ਇਸ ਦੇ ਸਰੀਰ ਦੇ ਵਿੱਚੋਂ ਜਿਹੜੇ ਗੁਣ ਪ੍ਰਗਟ ਹੋਣੇ ਚਾਹੀਦੇ ਸਨ, ਇਸ ਦੇ ਸਰੀਰ ਦੇ ਵਿੱਚ ਜੋ ਗੁਣ ਹਨ ਉਹ ਸਾਰੇ ਦੇ ਸਾਰੇ ਕਹਿੰਦੇ ਗਲ ਗਏ ਹਨ, ਔਰ ਜਦੋਂ ਇਹ ਗਲਿਆ ਪਿਆ ਹੈ ਉਦੋਂ ਇਸ ਨੂੰ ਦੁਰਲੱਭ ਤੇ ਨਹੀਂ ਆਖਿਆ ਜਾ ਸਕਦਾ। ਹਾਂ, ਇਸ ਦੇ ਵਿੱਚੋਂ ਦੁਰਲੱਭਤਾ ਵਾਲੇ ਗੁਣ ਨਿਕਲਣ ਤਾਂ ਫਿਰ ਇਸ ਨੂੰ ਦੁਰਲੱਭ ਆਖਿਆ ਜਾ ਸਕਦਾ ਹੈ। ਉਹੀ ਦੁਰਲੱਭ ਵਸਤੂ ਅਗਰ ਗਲ ਜਾਏ, ਉਸ ਦੇ ਗੁਣ ਗਲ ਜਾਣ, ਉਹ ਬੇਕਾਰ ਹੋ ਗਈ, ਉਹ ਸਿੱਟ ਦੇਣ ਦੇ ਯੋਗ ਹੋ ਗਈ। ਹਜ਼ੂਰ ਬਾਬਾ ਜੀ ਆਖਦੇ ਹਨ ਹਰ ਬਿਸਰਤ ਤੇਰੇ ਗੁਣ ਗਲਿਆ, ਇੱਕ ਹੀ ਕਾਰਨ ਹੈ ਕਿ ਤੂੰ ਆਪਣੀਆਂ ਰੂਟਸ ਦੇ ਨਾਲੋਂ ਟੁੱਟ ਗਿਆ ਹੈ, ਕਟ ਆਫ ਹੋ ਗਿਆ ਹੈ, ਡਿਸਕਨੈਕਟਡ ਹੋ ਗਿਆ ਹੈ, ਔਰ ਕਿਸੇ ਵੀ ਦਰਖਤ ਨੂੰ ਉਸਦੀਆਂ ਰੂਟਸ ਦੇ ਨਾਲੋਂ ਤੁਸੀਂ ਅਲੱਗ ਕਰ ਦਿਓ, ਉਹ ਪਹਿਲਾਂ ਆਹਿਸਤਾ ਆਹਿਸਤਾ ਸੁੱਕ ਜਾਏਗਾ, ਫਿਰ ਉਹ ਗਲ ਜਾਏਗਾ। ਮਹਾਰਾਜ ਜੀ ਬਾਣੀ ਚ ਆਖਦੇ ਹਨ

ਕਹਿੰਦੇ ਕਿਸੇ ਪੇੜ ਨੂੰ ਮੁੱਢ ਤੋਂ ਕੱਟਦੇ ਹੋ ਨਾ, ਉਸ ਦੀਆਂ ਡਾਹਣੀਆਂ ਸਾਰੀਆਂ ਹਰੀਆਂ ਭਰੀਆਂ ਜੋ ਹਨ ਉਹ ਸੁੱਕ ਜਾਂਦੀਆਂ ਹਨ, ਪਈਆਂ ਪਈਆਂ ਫਿਰ ਗਲ ਜਾਂਦੀਆਂ ਹਨ। ਸੋ ਸਤਸੰਗ ਜੀ, ਫਿਊ ਸੈਕਿੰਡ ਦੇ ਵਾਸਤੇ ਆਪਣੇ ਅੰਦਰ ਇਸ ਗੱਲ ਨੂੰ ਉਤਾਰੋ, ਆਪਣੇ ਅੰਦਰ ਇਸ ਗੱਲ ਨੂੰ ਉਤਾਰੋ, ਬਾਬਾ ਜੀ ਨੂੰ ਸੁਣੋ ਔਰ ਆਪਣੇ ਆਪ ਤੇ ਲਾਗੂ ਕਰੋ, ਆਪਣੇ ਆਪ ਨਾਲ ਰਿਲੇਟ ਕਰੋ ਕਿ ਉਹ ਕੋਈ ਹੋਰ ਥੋੜੋ ਹਨ ਜਿਨ੍ਹਾਂ ਦੇ ਗੁਣ ਗਲੇ ਪਏ ਹਨ, ਮੈਂ ਵੀ ਤੇ ਉਹਨਾਂ ਦੇ ਵਿੱਚ ਹੀ ਹਾਂ। ਸਾਡੇ ਸਭਨਾਂ ਦੇ ਹੀ ਗੁਣ ਗਲ ਗਏ ਹਨ, ਅਸੀਂ ਅੰਦਰੋਂ ਗਲੇ ਪਏ ਹਾਂ, ਤੂੰ ਕਿਸ ਨੂੰ ਆਖੀਏ ਕਿ ਤੂੰ ਬੁਰਾ ਹੈ, ਕਿਸ ਨੂੰ ਆਖੀਏ ਕਿ ਤੂੰ ਮਾੜਾ ਹੈ, ਜਦ ਮੈਂ ਵੀ ਗਲਿਆ ਪਿਆ ਹਾਂ, ਦੂਸਰਾ ਵੀ ਗਲਿਆ ਪਿਆ ਹੈ। ਤੋ ਹੁੰਦਾ ਐਸਾ ਹੈ ਕਿ ਇੱਕ ਨੂੰ ਆਪਣਾ ਗਲਿਆਪਨ ਨਜ਼ਰ ਨਹੀਂ ਆਉਂਦਾ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਜਦਕਿ ਸਾਰੇ ਹੀ ਗਲੇ ਪਏ ਹਨ। ਅਗਰ ਅੱਜ ਦੇ ਕੀਰਤਨ ਦੇ ਵਿੱਚ ਅਸੀਂ ਇਸ ਗੁਰੂ ਬਾਬਾ ਜੋ ਕਿ ਡਾਕਟਰ ਹਨ, ਜੋ ਕਿ ਪੂਰਨ ਵੈਦ ਹਨ, ਔਰ ਅਸੀਂ ਅਗਰ ਇਹਨਾਂ ਦੇ ਸਿੱਖ ਹਾਂ, ਇਹਨਾਂ ਤੇ ਸ਼ਰਧਾ ਰੱਖਦੇ ਹਾਂ, ਤੇ ਗੁਰੂ ਬਾਬਾ ਜੀ ਦੀ ਗੱਲ ਨੂੰ ਮੰਨ ਕੇ ਜਾਈਏ ਤੇ ਆਪਣੇ ਅੰਦਰ ਇਹ ਖਿਆਲ ਲਾ ਕੇ ਜਾਈਏ, ਗੁਰੂ ਬਾਬਾ ਜੀ ਗਲਤ ਨਹੀਂ ਕਹਿੰਦੇ, ਜੋ ਉਹਨਾਂ ਦੀ ਡਾਇਗਨੋਜ਼ ਹੈ, ਜੋ ਉਹਨਾਂ ਦਾ ਨਿਚੋੜ ਹੈ, ਤੱਤ ਹੈ, ਉਹ ਇਹ ਹੈ ਕਿ ਅੰਦਰੋਂ ਮੈਂ ਗਲਿਆ ਹੋਇਆ ਇਨਸਾਨ ਹਾਂ। ਇਹ ਆਪਣੇ ਆਪ ਨੂੰ ਹਰੇਕ ਨੇ ਇਹ ਆਖਣਾ ਹੈ, ਕਿਉਂਕਿ ਗੁਰੂ ਬਾਬਾ ਜੀ ਦੀ ਨਜ਼ਰ ਦੇ ਸਾਹਮਣੇ ਆਉਂਦਿਆਂ ਸਾਰ ਉਹ ਸਾਡੀ ਤਸਵੀਰ ਨੂੰ ਜਾਣ ਜਾਂਦੇ ਹਨ। ਉਹ ਆਖਦੇ ਹਨ, ਹਰ ਬਿਸਲਤ ਤੇਰੇ ਗੁਣ ਗਲਿਆ, ਤੇਰੇ ਸਾਰੇ ਹੀ ਗੁਣ ਗਲ ਗਏ ਹਨ। ਔਰ ਜੋ ਇਨਸਾਨ ਇਸ ਗੱਲ ਨੂੰ ਆਪਣੇ ਤੇ ਲਾ ਲਏਗਾ, ਉਸ ਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੋਏਗੀ ਕਿ ਮੈਂ ਗਲਿਆ ਪਿਆ ਹਾਂ, ਮੈਂ ਠੀਕ ਹੋ ਜਾਵਾਂ, ਮੈਂ ਠੀਕ ਹੋ ਜਾਵਾਂ। ਔਰ ਜਦੋਂ ਇਸ ਕਾਇਆ ਦੇ ਗੁਣ ਗਲ ਜਾਣ, ਜੋ ਕਿ ਸਾਡੇ ਸਭਨਾਂ ਦੇ ਨਾਲ ਹੋਇਆ ਹੈ, ਫਿਰ ਇਹ ਕਾਇਆ ਨਾ ਦੁਰਲੱਭ ਰਹਿੰਦੀ ਹੈ, ਨਾ ਇਹ ਮੰਦਰ ਰਹੀ, ਨਾ ਇਹ ਸਰੋਵਰ ਰਹੀ, ਨਾ ਇਹ ਰੱਬ ਦੀ ਕਾਮਣੀ ਰਹੀ, ਔਰਤ ਰਹੀ, ਗਲ ਗਈ। ਰੱਬ ਇਹੀ ਜਿਹੀ ਨੂੰ ਥੋੜੋ ਆਪਣੀ ਕਾਮਣੀ ਬਣਾਉਂਦਾ, ਨਾ ਇਹ ਰੱਬ ਦੀ ਕਾਮਣੀ ਰਹੀ, ਨਾ ਹੀ ਇਹ ਸਾਨੂੰ ਅਕਾਲ ਪੁਰਖ ਤੱਕ ਪਹੁੰਚਾਉਣ ਦੇ ਯੋਗ ਇੱਕ ਇੰਸਟਰੂਮੈਂਟ ਰਿਹਾ, ਵਹੀਕਲ ਰਿਹਾ, ਕਿਉਂਕਿ ਗਲ ਗਿਆ ਹੈ। ਜਦੋਂ ਫਿਰ ਇਹ ਗਲ ਜਾਏ, ਉਦੋਂ ਇਸ ਦਾ ਜੋ ਦਰਜਾ ਹੈ, ਇਸ ਦਾ ਜੋ ਸਟੇਟਸ ਹੈ, ਇਸ ਦੀ ਜੋ ਪਲੇਸ ਹੈ, ਥਾਂ ਹੈ, ਇਸ ਨੂੰ ਫਿਰ ਕੀ ਆਖਿਆ ਜਾਂਦਾ ਹੈ, ਅੱਜ ਆਪ ਜੀ ਦੇ ਸਾਹਮਣੇ ਮੈਂ ਉਹ ਰੱਖਣ ਲੱਗਾ, 6 ਨੁਕਤੇ ਰੱਖਾਂਗਾ। ਗੁਰੂ ਬਾਬਾ ਜੀ ਇਸ ਗਲੇ ਹੋਏ ਜੀਵਨ ਨੂੰ, ਗਲੀ ਹੋਈ ਕਾਇਆ ਨੂੰ ਕੀ ਸ਼ਬਦ ਵਰਤਦੇ ਹਨ, ਕਿਉਂਕਿ ਗਲੀ ਪਈ। ਨੰਬਰ 1 ਸੁਣੋ, ਹੁਣ ਇਹ ਸਭ ਕੁਝ ਸਾਡੇ ਤੇ ਲਾਗੂ ਹੁੰਦਾ। ਨੰਬਰ 1 ਨੁਕਤਾ ਹੈ, ਉਹ ਕਹਿੰਦੇ ਇਸ ਦੇ ਤਿਰਕਾਰ ਹੈ, ਲਾਨਤ ਹੈ, ਤਿਰਕਾਰ ਹੈ। ਹੁਣ ਜੋ ਸ਼ਖਸ ਬਹੁਤ ਪ੍ਰੇਮ ਨਾਲ ਗੁਰੂ ਬਾਬੇ ਤੇ ਉੱਤੇ ਬਹੁਤ ਸ਼ਰਧਾ ਦੇ ਨਾਲ ਪੂਰਨ ਵਿਸ਼ਵਾਸ ਰੱਖ ਕੇ ਸੁਣੇਗਾ, ਉਹ ਸ਼ਰਮਸਾਰ ਹੋ ਜਾਏਗਾ, ਉਸ ਦੀਆਂ ਅੱਖਾਂ ਚ ਅੱਥਰੂ ਵੀ ਆ ਜਾਣਗੇ, ਉਸ ਦਾ ਦਿਲ ਵੀ ਫੁੱਟ ਫੁੱਟ ਕੇ ਰੋਏਗਾ, ਉਸ ਨੂੰ ਆਪਣੇ ਆਪ ਤੋਂ ਗਿਲਾਨੀ ਆਏਗੀ, ਉਸ ਨੂੰ ਆਪਣੇ ਆਪ ਤੋਂ ਲੱਜਾ ਆਏਗੀ, ਸ਼ਰਮ ਆਏਗੀ ਕਿ ਗੁਰੂ ਬਾਬਾ ਜੀ ਆਖਦੇ ਹਨ ਕਿ ਤੇਰੇ ਗੁਣ ਗਲ ਗਏ ਹਨ, ਇਸ ਕਰਕੇ ਤੇਰੇ ਜੀਵਨ ਦੇ ਤਿਰਕਾਰ ਹੈ। ਨੰਬਰ 1 ਨੁਕਤਾ ਕਹਿੰਦੇ ਹਨ,
ਅਤੇ ਤੇਰਾ ਖਾਣਾ ਉਸਦੇ ਵੀ ਤਿਰਕਾਰ, ਤੇਰਾ ਪੀਣਾ ਉਸਦੇ ਵੀ ਤਿਰਕਾਰ, ਤੇਰਾ ਸੌਣਾ ਪਹਿਨਣਾ ਸਭ ਕੁਛ ਤੇਰੇ ਸਭ ਕੁਛ ਨੂੰ ਤਿਰਕਾਰ ਹੈ, ਕਿਉਂਕਿ ਤੇਰਾ ਤੂੰ ਆਪਣੇ ਆਪ ਨੂੰ ਗਾਲ ਲਿਆ ਹੈ, ਤੂੰ ਗਲਿਆ ਪਿਆ, ਤੂੰ ਕਿਸੇ ਕੰਮ ਦਾ ਨਹੀਂ।

ਸਰੀਰ ਦੇ ਤ੍ਰਿਕਾਰ ਹੈ। ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਆ ਵੀ ਨੁਕਤਾ ਸਮਝਣ ਵਾਲਾ ਹੈ। ਕਹਿੰਦੇ ਤੇਰੇ ਸਰੀਰ ਦੇ ਤ੍ਰਿਕਾਰ ਕੁਟੰਬ ਸਹਿਤ ਸਿਓ ਤੇ ਸਾਰੇ ਹੀ ਪਰਿਵਾਰ ਸਮੇਤ, ਤੂੰ ਗਲਿਆ ਹੈ ਤੇ ਤੂੰ ਜਿਸ ਤਰ੍ਹਾਂ ਦਾ ਪਰਿਵਾਰ ਪੈਦਾ ਕਰੇਗਾ ਉਹ ਵੀ ਤੇ ਗਲਿਆ ਹੀ ਹੋਏਗਾ। ਤੂੰ ਜੇ ਬੱਚੇ ਗਲ ਗਏ ਹਨ ਤੇ ਉਸਦੇ ਜ਼ਿੰਮੇਵਾਰ ਕੌਣ ਹਨ? ਜੋ ਖੁਦ ਗਲੇ ਪਏ ਸਨ ਉਹਨਾਂ ਨੇ ਉਹਨਾਂ ਨੂੰ ਵੀ ਗਾਲ ਦਿੱਤਾ। ਅੱਜ ਜੋ ਗਲੇ ਪਏ ਹਨ ਉਹ ਆਪਣੇ ਲਈ ਫਿਕਰਮੰਦ ਨਹੀਂ ਹਨ, ਉਹ ਗਲੇ ਹੋਏ ਉਹਨਾਂ ਲਈ ਫਿਕਰਮੰਦ ਹਨ ਕਿ ਇਹਨਾਂ ਨੂੰ ਅਸੀਂ ਠੀਕ ਕਰ ਸਕੀਏ ਜੋ ਖੁਦ ਗਲੇ ਪਏ ਹਨ, ਜਦਕਿ ਉਸ ਦੇ ਰਿਸਪੋਂਸੀਬਲ ਉਹ ਖੁਦ ਆਪ ਹਨ। ਦੇ ਡੋਂਟ ਵਾਂਟ ਟੂ ਕਿਓਰ ਦੈਮਸੈਲਵ, ਪਰ ਜਿਹੜੇ ਹਾਲੇ ਗਲੇ ਹੀ ਨਹੀਂ ਹਨ

ਸੋ ਪਹਿਲਾ ਰੁਤਬਾ ਸਾਨੂੰ ਇਹ ਮਿਲਿਆ ਹੈ। ਕਿੱਥੇ ਰੁਤਬਾ ਮਿਲਿਆ ਸੀ? ਦੁਰਲੱਭ ਦਾ, ਕਿਉਂਕਿ ਸਾਡੇ ਗੁਣ ਗਲ ਗਏ, ਗੁਰੂ ਉਪਦੇਸ਼ ਦੇ ਨਾਲ ਅਸੀਂ ਸਮਝੇ ਨਹੀਂ ਅਤੇ ਦੁਨੀਆ ਦੀ ਚਾਲ ਦੇ ਪਿੱਛੇ ਚੱਲ ਪਏ, ਤਾਂ ਦੁਰਲੱਭ ਹੁੰਦੇ ਹੋਏ ਅਸੀਂ ਤ੍ਰਿਕਾਰ ਵਾਲੇ ਲੈਵਲ ਤੇ ਪਹੁੰਚ ਗਏ, ਸਾਨੂੰ ਤ੍ਰਿਕਾਰ ਆਖਿਆ। ਦੂਸਰਾ ਨੁਕਤਾ, ਗੁਰੂ ਮਹਾਰਾਜ ਜੀ ਆਖਦੇ ਹਨ ਇਹ ਨਾਪਾਕ ਹੈ, ਇਹ ਪਵਿੱਤਰ ਨਹੀਂ। ਨਾਪਾਕ ਫਿਲਥੀ ਕਹਿੰਦੇ ਹਨ।

ਇਹ ਸਾਡਾ ਵਿਰੋਧੀ ਹੋ ਜਾਂਦਾ। ਅਸੀਂ ਚਾਹੁੰਦੇ ਹਾਂ ਤੰਦਰੁਸਤ ਰਹੇ, ਇਹ ਤੰਦਰੁਸਤ ਰਹਿੰਦਾ ਨਹੀਂ। ਅਸੀਂ ਚਾਹੁੰਦੇ ਨੂੰ ਕੁਛ ਨਾ ਹੋਵੇ, ਪਰ ਇਸ ਨੂੰ ਕੁਛ ਨਾ ਕੁਛ ਹੋਇਆ ਹੀ ਰਹਿੰਦਾ। ਕਦੋਂ ਅਸੀਂ ਚਾਹੁੰਦੇ ਹਾਂ ਕਿ ਬਿਮਾਰ ਹੋਵੇ? ਔਰ ਇਸ ਤਰ੍ਹਾਂ ਦੀਆਂ ਬੜੀਆਂ ਪੰਕਤੀਆਂ ਮਹਾਰਾਜ ਵਿੱਚ ਮਿਲਦੀਆਂ ਹਨ। ਇੱਕ ਦੋ ਹੋਰ ਸੁਣਾ ਨੇ। ਗੁਰੂ ਸਾਹਿਬ ਆਖਦੇ ਹਨ, ਇੱਕ ਜਗ੍ਹਾ ਆਖਿਆ, ਵਿਣ ਆਵੇ ਵਿਰੋਧ ਸਰੀਰ, ਸਰੀਰ ਹੀ ਵਿਰੋਧੀ ਹੋ ਗਿਆ, ਦੁਸ਼ਮਣ ਹੋ ਗਿਆ। ਹੋਰ ਜੇ ਕੋਈ ਨਹੀਂ ਵੀ ਦੁਖੀ ਕਰਦਾ ਤੇ ਇਹ ਦੁਖੀ ਕਰਦਾ। ਬੇਸ਼ੱਕ ਸਾਰਾ ਪਰਿਵਾਰ ਟੇਕ ਕੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਇਹ ਦਰਦ ਦਿਨੋਂ ਨਹੀਂ ਹਟਦਾ। ਕਈ ਦਫਾ ਦੁਸ਼ਮਣ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ, ਜੋ ਨਾਰਾਜ਼ ਹਨ ਉਹ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ ਕਿ ਚਲੋ ਛੋੜੋ ਨਾਰਾਜ਼ਗੀ, ਉਹ ਹੁਣ ਬਹੁਤ ਜ਼ਿਆਦਾ ਦੁਖੀ ਹੈ, ਜਾ ਕੇ ਉਸਦੀ ਖਬਰ ਲੈ ਕੇ ਆਓ। ਪਰ ਸਰੀਰ ਲਿਹਾਜ਼ ਨਹੀਂ ਕਰਦਾ, ਸਰੀਰ ਦਰਦ ਦਿੰਦਾ ਹੈ, ਇਤਨੀ ਦਰਦ ਦਿੰਦਾ ਹੈ। ਕਹਿੰਦੇ ਹਨ ਵਿਣ ਨਾਵੇ ਵਿਰੋਧ ਸਰੀਰ, ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਵਿਣ ਨਾਵੇ ਦੁੱਖ ਦਰਦ ਸਰੀਰ। ਇਹ ਸਰੀਰ ਦੇ ਵਿੱਚ ਦੁੱਖ ਦਰਦ ਦਾ ਇਹ ਘਰ ਬਣ ਜਾਂਦਾ ਹੈ। ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਇਸੇ ਸਰੀਰ ਨੇ ਜਿਸ ਨੂੰ ਤੁਸੀਂ ਪ੍ਰੋਵਾਈਡ ਕੀਤੇ ਤਰ੍ਹਾਂ ਤਰ੍ਹਾਂ ਦੇ ਰਸ, ਸਵਾਦ, ਟੇਸਟ, ਇਸ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ। ਅਖੀਰ ਦੇ ਵਿੱਚ ਕਹਿੰਦੇ ਹੋਇਆ ਕਿ

ਜਿਸ ਤਰ੍ਹਾਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ, ਗਾਲ ਦਿੰਦਾ, ਇਸ ਤਰ੍ਹਾਂ ਕਾਮ ਅਤੇ ਕ੍ਰੋਧ ਕਹਿੰਦੇ ਇਹ ਦੋਨੇ ਚੀਜ਼ਾਂ ਇਸ ਕਾਇਆ ਨੂੰ ਗਾਲ ਕੇ ਰੱਖ ਦਿੰਦੀਆਂ ਹਨ। ਔਰ ਇਹਨਾਂ ਦੋਨਾਂ ਦੇ ਵਿੱਚ ਹੀ ਸਾਡਾ ਜੀਵਨ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਇਨਸਾਨ ਕ੍ਰੋਧ ਕਰਦਾ ਹੈ ਉਹ ਸੋਚ ਲੈ ਕਿ ਉਹ ਆਪਣੇ ਸਾਰੇ ਤਮਾਮ ਗੁਣਾਂ ਨੂੰ ਗਾਲਦਾ ਹੈ। ਜਿਸ ਉੱਤੇ ਅਸੀਂ ਦੂਸਰੇ ਤੇ ਕ੍ਰੋਧਿਤ ਹੁੰਦੇ ਹਾਂ ਨਾ, ਉਸਦਾ ਤਾਂ ਨੁਕਸਾਨ ਅਸੀਂ ਇਤਨਾ ਨਹੀਂ ਕਰਦੇ ਜਿਤਨਾ ਅਸੀਂ ਆਪਣਾ ਖੁਦ ਦਾ ਕਰਦੇ। ਉਸਨੂੰ ਤਾਂ ਸ਼ਾਇਦ ਅਸੀਂ ਨਾ ਗਾਲ ਸਕੀਏ, ਲੇਕਿਨ ਅਸੀਂ ਆਪਣੇ ਆਪ ਨੂੰ ਗਾਲ ਲੈਂਦੇ, ਆਪਣੇ ਅੰਦਰ ਨੂੰ ਅਸੀਂ ਗਾਲ ਲੈਂਦੇ। ਕਾਮ ਕ੍ਰੋਧ ਕਾਇਆ ਕੋ ਗਾਲ ਲੈ, ਗੁਰੂ ਮਹਾਰਾਜ ਜੀ ਆਖਦੇ ਹਨ ਕਿ ਇਹ ਕਾਇਆ ਤੇਰੇ ਵਰਗੀ ਵਸਤੂ ਹੀ ਨਹੀਂ ਸੀ ਕੋਈ ਹੋਰ ਸ੍ਰਿਸ਼ਟੀ ਉੱਤੇ। ਪ੍ਰਥਮੇ ਤੇਰੀ ਨੀਕੀ ਜਾਤ, ਸਭ ਤੋਂ ਪਹਿਲਾਂ ਪ੍ਰਥਮੇ ਮੈਨੇ ਫਸਟ ਆਫ ਆਲ ਨੰਬਰ ਵਨ ਤੇਰੀ ਨੀਕੀ ਜਾਤ, ਤੇਰੀ ਜਾਤ ਜੋ ਹੈ ਇਹ ਹਿਊਮਨ ਫੋਰਮ ਜੋ ਹੈ ਕਹਿੰਦੇ ਸਭ ਤੋਂ ਜ਼ਿਆਦਾ ਬਿਹਤਰ ਹੈ, ਸਭ ਤੋਂ ਜ਼ਿਆਦਾ ਅੱਛੀ ਹੈ। ਦੁਤੀਆ ਤੇਰੀ ਮਨੀਏ ਪਾਂਤ, ਦੂਸਰੀ ਗੱਲ ਕਿ ਤੇਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਦੂਸਰੀਆਂ ਜਿਹੜੀਆਂ ਜੁਨਾਂ ਹਨ ਉਹਨਾਂ ਚੋਂ ਸਭ ਤੋਂ ਜ਼ਿਆਦਾ ਤੂੰ ਰਿਸਪੈਕਟਫੁਲ ਹੈ, ਤੇਰੀ ਸਭ ਤੋਂ ਜ਼ਿਆਦਾ ਇੱਜ਼ਤ ਹੈ। ਦੇਵਤੇ ਵੀ ਇਸ ਮਨੁੱਖੀ ਦੇਹੀ ਨੂੰ ਚਾਹੁੰਦੇ ਹਨ। ਕਹਿੰਦੇ ਤ੍ਰਿਤੀਆ ਤੇਰਾ ਸੁੰਦਰ ਥਾਨ, ਤੀਸਰੀ ਗੱਲ ਕਿ ਤੇਰਾ ਬਹੁਤ ਖਾਸ ਉਚੇਚਾ ਥਾਂ ਹੈ ਇਸ ਯੂਨੀਵਰਸ ਦੇ ਵਿੱਚ, ਇਸ ਰਚਨਾ ਦੇ ਵਿੱਚ। ਪਰ ਕਹਿੰਦੇ ਹਨ ਇਹ ਤਿੰਨ ਗੱਲਾਂ ਕਹਿ ਕੇ, ਨੰਬਰ ਇੱਕ ਤੇਰੀ ਹਿਊਮਨ ਫੋਰਮ ਸਭ ਤੋਂ ਜਿਹੜੀ ਉੱਚੀ ਜ਼ਾਤ ਹੈ, ਦੂਸਰੀ ਗੱਲ ਤੇਰੀ ਬਹੁਤ ਇੱਜ਼ਤ ਹੈ, ਤਾਂ ਤਾਂ ਤੈਨੂੰ ਮੰਦਰ ਆਖਿਆ ਹੈ, ਤੈਨੂੰ ਮੰਦਰ ਦਾ ਦਰਜਾ ਦਿੱਤਾ ਹੈ, ਰੱਬ ਦੀ ਸੁਹਾਗਣੀ ਦਾ ਦਰਜਾ ਦਿੱਤਾ ਹੈ, ਤੇਰਾ ਥਾਂ ਬਹੁਤ ਉੱਚਾ ਹੈ। ਦੁਤੀਆ ਤ੍ਰਿਤੀਆ ਤੇਰਾ ਸੁੰਦਰ ਥਾਨ, ਤੇਰਾ ਸਥਾਨ ਬਹੁਤ ਸੁੰਦਰ ਹੈ, ਅੱਛੇ ਢੰਗ ਨਾਲ ਰਹਿ ਸਕਦਾ ਹੈ, ਤੇਰੇ ਪਾਸ ਗਿਆਨ ਵਿਦਿਆ ਆ ਸਕਦੀ ਹੈ। ਲੇਕਿਨ ਹੁਣ ਅਗਲੀ ਗੱਲ ਸੁਣਨ ਵਾਲੀ ਹੈ, ਕਹਿੰਦੇ ਹਨ ਵਿਗੜ ਰੂਪ ਮਨ ਮੈਂ ਅਭਿਮਾਨ, ਕਹਿੰਦੇ ਮਨ ਦੇ ਵਿੱਚ ਅਭਿਮਾਨ ਹੰਕਾਰ ਈਗੋ ਦੇ ਕਾਰਨ ਤੂੰ ਸਾਰਾ ਹੀ ਆਪਣਾ ਰੂਪ ਵਿਗਾੜ ਲਿਆ ਹੈ। ਈਗੋ ਅਭਿਮਾਨ ਹੰਕਾਰ ਇੱਕ ਐਸੀ ਜ਼ਹਿਰ ਹੈ, ਕਹਿੰਦੇ ਉਸ ਜ਼ਹਿਰ ਦੇ ਨਾਲ ਤੂੰ ਆਪਣਾ ਸਾਰਾ ਰੂਪ ਵਿਗਾੜ ਲਿਆ। ਵਿਗੜ ਰੂਪ ਮਨ ਮੈਂ ਅਭਿਮਾਨ, ਤੂੰ ਅੱਜ ਤੋਂ ਬਾਅਦ ਯਾਦ ਰੱਖੋ ਸਾਨੂੰ ਆਪਣੀ ਐਜੂਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਸੋਫਿਸਟੀਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਜੋ ਸੋਸਾਇਟੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਵੀ ਬਿਲੋਂਗ ਟੂ ਏ ਵੈਰੀ ਹਾਈ ਸੋਸਾਇਟੀ, ਸਾਨੂੰ ਆਪਣੀ ਖੂਬਸੂਰਤੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੈਂ ਬਹੁਤ ਖੂਬਸੂਰਤ ਹਾਂ, ਸਾਨੂੰ ਆਪਣੀ ਇੰਟੈਲੀਜੈਂਸ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੇਰੇ ਪਾਸ ਇੰਟੈਲੀਜੈਂਸ ਬਹੁਤ ਹੈ, ਸਾਨੂੰ ਆਪਣੀ ਸਕਸੈਸ ਦਾ ਵੀ ਅਭਿਮਾਨ ਹੁੰਦਾ ਹੈ। ਕੋਈ ਮੰਨੇ ਨਾ ਮੰਨੇ ਪਰ ਉਹ ਅਭਿਮਾਨ ਜਿਹਨਾਂ ਨੂੰ ਦਿਸਦਾ ਹੈ, ਅੰਦਰ ਬੈਠਾ ਦਿਸਦਾ ਹੈ, ਐਂਡ ਇਟ ਇਜ਼ ਦ ਮੋਸਟ ਅਗਲੀ ਥਿੰਗ। ਕਹਿੰਦੇ ਹਨ ਤੂੰ ਅਤਿ ਸੁੰਦਰ ਸੀ, ਤੂੰ ਸਭ ਤੋਂ ਉੱਤਮ ਸੀ, ਸ੍ਰੇਸ਼ਟ ਸੀ, ਲੇਕਿਨ ਤੇਰੇ ਵਰਗਾ ਸੁੰਦਰ ਸਰੂਪ ਕਿਸੇ ਨੂੰ ਨਹੀਂ ਸੀ ਮਿਲਿਆ, ਲੇਕਿਨ ਵਿਗੜ ਰੂਪ ਸਾਰਾ ਤੇਰਾ ਰੂਪ ਵਿਗੜ ਗਿਆ ਹੈ, ਕਿਉਂਕਿ ਮਨ ਮੈਂ ਅਭਿਮਾਨ, ਵਿਗੜ ਰੂਪ ਮਨ ਮੈਂ ਅਭਿਮਾਨ। ਔਰ ਇਸ ਵਿਗੜੇ ਹੋਏ ਰੂਪ ਨੇ ਕਿਸੇ ਕੋਸਮੈਟਿਕ ਦੇ ਨਾਲ ਠੀਕ ਨਹੀਂ ਹੋ ਜਾਣਾ, ਕਿਸੇ ਰੰਗ ਰੁੰਗ ਲਗਾਉਣ ਦੇ ਨਾਲ ਇਸ ਰੂਪ ਨੇ ਠੀਕ ਨਹੀਂ ਹੋ ਜਾਣਾ, ਕਿਉਂਕਿ ਉਹ ਅੰਦਰੋਂ ਵਿਗੜ ਗਿਆ ਹੈ। ਔਰ ਜੋ ਅੰਦਰੋਂ ਵਿਗੜਿਆ ਹੈ ਉਸ ਦਾ ਅੰਦਰਲਾ ਜਿਹੜਾ ਕਰੂਪ ਪੁਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਰਿਫਲੈਕਟ ਕਰ ਹੀ ਜਾਣਾ ਹੈ, ਨੋ ਮੈਟਰ ਹਾਊ ਮਚ ਵੀ ਪੋਲਿਸ਼ ਅਵਰ ਸੈਲਫ, ਹਾਊ ਮਚ ਵੀ ਪੇਂਟ ਅਵਰ ਸੈਲਫ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ, ਅਭਿਮਾਨ ਜਿਸ ਨੂੰ ਕਿਸੇ ਵੀ ਗੱਲ ਦਾ ਹੈ, ਕਿਸੇ ਵੀ ਗੱਲ ਦਾ, ਕਹਿੰਦੇ ਹਨ ਉਹਦਾ ਤਾਂ ਰੂਪ ਹੀ ਵਿਗੜ ਗਿਆ ਹੈ,
ਅਤੇ ਮਹਾਰਾਜ ਜੀ ਆਖਦੇ ਨਾਨਕ ਹੋਮੇ ਰੋਗ ਬੁਰੇ, ਅਤੇ ਹੋਮੇ ਦੇ ਵਿੱਚੋਂ ਹੋਰ ਬੜੇ ਬੁਰੇ ਰੋਗ ਨਿਕਲਦੇ ਹਨ। ਹੋਮੇ ਦੀਰਘ ਰੋਗ ਹੈ, ਸਭ ਤੋਂ ਦੀਰਘ ਰੋਗ ਹੈ, ਸਭ ਤੋਂ ਜ਼ਿਆਦਾ ਖਤਰਨਾਕ ਰੋਗ ਹੈ। ਅਤੇ ਇਹ ਜੋ ਹੈ ਸਾਡਾ ਸਾਰੇ ਦਾ ਸਾਰਾ ਖੂਬਸੂਰਤ ਰੂਪ ਜੋ ਹੈ ਉਸਨੂੰ ਅਭਿਮਾਨ ਜੋ ਹੈ ਵਿਗਾੜ ਦਿੰਦਾ ਹੈ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ। ਅੱਗੇ ਆਖਦੇ ਹਨ ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਤੇਰੇ ਆ ਗੁਣ ਸਨ। ਇੱਥੇ ਬਾਬਾ ਜੀ ਗੁਣ ਦੱਸਦੇ ਹਨ, ਇਹ ਕਾਇਆ ਤੂੰ ਬਹੁਤ ਸੋਹਣੀ ਸੀ, ਸਰੂਪ ਐਕਸਟ੍ਰੀਮਲੀ ਬਿਊਟੀਫੁਲ ਫੀਚਰਸ ਤੈਨੂੰ ਦਿੱਤੇ ਗਏ ਸਨ। ਸੁਜਾਨ, ਸੁਜਾਨ ਦਾ ਭਾਵ ਬੜੀ ਸਿਆਣੀ, ਵਿਚੱਖਣ ਬਹੁਤ ਹੀ ਚੰਗੇ ਗੁਣਾਂ ਵਾਲੀ, ਸੋਹਣੀ ਸਰੂਪ ਸੁਜਾਨ ਵਿਚੱਖਣ। ਪਰਮੇਸ਼ਰ ਨੇ ਕਿਉਂਕਿ ਤੈਨੂੰ ਆਪਣੀ ਔਰਤ ਬਣਾਇਆ, ਆਪਣੀ ਦੁਲਹਨ ਬਣਾਇਆ, ਆਪਣੀ ਕਾਮਣੀ ਬਣਾਇਆ, ਇਸ ਕਰਕੇ ਤੈਨੂੰ ਉਸਨੇ ਰੱਜ ਕੇ ਸੋਹਣਾ ਬਣਾਇਆ। ਤੇਰੇ ਅੰਦਰ ਜੋ ਫੈਕਲਟੀਜ਼ ਪਾਈਆਂ ਉਹ ਕਿਸੇ ਹੋਰ ਫੋਰਮ ਚ ਹਨ ਹੀ ਨਹੀਂ। ਤੇਰੇ ਅੰਦਰ ਉਸਨੇ ਇੱਥੋਂ ਤੱਕ ਯੋਗਤਾ ਪਾਈ ਹੈ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੋ ਇਨਵਿਜ਼ਿਬਲ ਹੈ, ਜਿਸ ਨੂੰ ਕੋਈ ਨਾ ਸਮਝ ਸਕਦਾ ਹੈ ਨਾ ਪਾ ਸਕਦਾ ਹੈ, ਤੇਰੇ ਅੰਦਰ ਉਸਨੇ ਇਹ ਵੀ ਕਪੈਸਿਟੀ ਰੱਖ ਦਿੱਤੀ ਹੈ ਕਿ ਤੂੰ ਉਸਨੂੰ ਵੀ ਪਾ ਸਕਦੀ। ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬ ਹੈ ਮੋਹੇ ਫਾਕੀ ਤੂੰ। ਕਹਿੰਦੇ ਅਤਿ ਗਰਬ ਕਰਨ ਦੇ ਨਾਲ, ਹੰਕਾਰ ਕਰਨ ਦੇ ਨਾਲ ਅਤੇ ਮੋਹ ਦੇ ਨਾਲ ਕਹਿੰਦੇ ਤੂੰ ਫਸ ਗਈ ਹੈ ਕਿਸੇ ਅਜਿਹੇ ਜਾਲ ਦੇ ਵਿੱਚ, ਤੂੰ ਆਪਣੇ ਆਪ ਨੂੰ ਨਸ਼ਟ ਕਰ ਲਿਆ ਹੈ, ਆਪਣੇ ਆਪ ਨੂੰ ਟ੍ਰੈਪ ਦੇ ਵਿੱਚ ਪਾ ਲਿਆ ਹੈ। ਹੁਣ ਅੱਗੇ ਚੱਲਦੇ ਹਨ, ਕਹਿੰਦੇ ਹਨ ਅਤ ਸੂਚੀ ਤੇਰੀ ਪਾਕਸਾਲ, ਤੇਰੀ ਰਸੋਈ ਬਹੁਤ ਹੀ ਨੀਟ ਐਂਡ ਕਲੀਨ ਹੈ। ਕਿਸੇ ਹੋਰ ਜਾਨਵਰਾਂ ਦੀ ਰਸੋਈ ਦੇਖੀ ਹੈ ਜਿਸ ਤਰ੍ਹਾਂ ਦੀਆਂ ਸਾਡੇ ਕਿਚਨਸ ਹਨ। ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਕਹਿੰਦੇ ਫਿਰ ਤੇਰੇ ਇਸ਼ਨਾਨ ਕਰਨ ਦੇ ਥਾਂ ਕਮਾਲ ਕਮਾਲ ਦੇ ਹਨ, ਪੂਜਾ ਕਰਨ ਦੇ ਵਾਸਤੇ ਤੇਰੇ ਬਿਊਟੀਫੁਲ ਮੰਦਰ ਬਣੇ ਹਨ, ਅਲੱਗ ਕਮਰੇ ਤੂੰ ਬਣਾ ਸਕਦਾ ਹੈ, ਉੱਥੇ ਜੋਤ ਜਗਾ ਸਕਦਾ ਹੈ, ਧੂਪ ਲਗਾ ਸਕਦਾ ਹੈ, ਫੁੱਲਾਂ ਦੀ ਵਰਖਾ ਕਰ ਸਕਦਾ ਹੈ। ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ, ਤੂੰ ਇਸ਼ਨਾਨ ਕਰ ਸਕਦਾ ਹੈ ਸਵੱਛ ਜਲ ਦੇ ਵਿੱਚ। ਪੂਜਾ ਤਿਲਕ ਲਾਲ, ਫਿਰ ਤੂੰ ਪੂਜਾ ਵਾਹਿਗੁਰੂ ਦੀ ਕਰ ਸਕਦਾ ਹੈ। ਤਿਲਕ ਆਦ ਪਹਾਗ, ਜੋ ਵੀ ਪੂਜਾ ਕਰਨ ਦੇ ਸਾਧਨ ਹਨ ਉਹ ਸਿਰਫ ਤੂੰ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਗੱਲੀ ਗਰਬੈ ਮੁੱਖ ਗੋਵੈ ਗਿਆਨ, ਕਹਿੰਦੇ ਅਤੇ ਤੈਨੂੰ ਮੁੱਖ ਜ਼ਬਾਨ ਇਸ ਤਰ੍ਹਾਂ ਦੀ ਮਿਲੀ ਹੈ ਕਿ ਉਸ ਦੇ ਨਾਲ ਗਿਆਨ ਦੀਆਂ ਗੱਲਾਂ ਵੀ ਤੂੰ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਪਰ ਅਖੀਰ ਚ ਗੱਲ ਆਖਦੇ ਹਨ ਸਭ ਵਿਧ ਖੋਈ ਲੋਭ ਸਵਾਨ, ਕਹਿੰਦੇ ਸਾਰੀ ਦੀ ਸਾਰੀ ਵਿਧੀ, ਸਾਰੇ ਦੇ ਸਾਰੇ ਇਹ ਸ਼ੁਭ ਗੁਣ, ਬੇਸ਼ੱਕ ਤੇਰੀ ਕਿਚਨ ਬਹੁਤ ਕਮਾਲ ਦੀ ਹੈ, ਬੇਸ਼ੱਕ ਤੇਰਾ ਜੋ ਪੂਜਾ ਅਸਥਾਨ ਬਹੁਤ ਖੂਬਸੂਰਤ ਹੈ, ਬੇਸ਼ੱਕ ਤੇਰਾ ਇਸ਼ਨਾਨ ਅਸਥਾਨ ਬਹੁਤ ਹੀ ਐਕਸਪੈਂਸਿਵ ਹੈ, ਬਹੁਤ ਹੀ ਮਾਡਰਨ ਹੈ, ਬਹੁਤ ਹੀ ਕੰਫਰਟੇਬਲ ਹੈ, ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਅਦ ਬੇਸ਼ੱਕ ਤੂੰ ਬਹੁਤ ਇੰਟੈਲੀਜੈਂਟਲੀ ਕਮਿਊਨੀਕੇਟ ਕਰ ਸਕਦਾ ਹੈ, ਫਿਰ ਵੀ ਕਹਿੰਦੇ ਹਨ ਇਹ ਸਾਰੇ ਦਾ ਸਾਰਾ ਵਿਅਰਥ ਹੋ ਗਿਆ ਹੈ, ਕਿਉਂਕਿ ਲੋਭ ਸਵਾਨ ਗਰੀਡ ਕੁੱਤਾ ਤੇਰੇ ਅੰਦਰ ਬੈਠਾ ਹੈ। ਸਵਾਨ ਯਾਨੀ ਕੁੱਤਾ, ਲੋਭ ਹੈ ਗਰੀਡ। ਕਹਿੰਦੇ ਗਰੀਡ ਇੱਕ ਐਸੀ ਚੀਜ਼ ਹੈ ਜਿਸ ਨੂੰ ਕੁੱਤੇ ਦੇ ਨਾਲ ਕੰਪੇਅਰ ਕੀਤਾ ਹੈ, ਕਹਿੰਦੇ ਤੇਰੇ ਅੰਦਰ ਤੇ ਕੁੱਤਾ ਰਹਿੰਦਾ ਹੈ, ਸਾਰੇ ਤੇਰੇ ਗੁਣ ਗਲ ਗਏ ਹਨ। ਇਹਨਾਂ ਸੁੰਦਰ ਰਸੋਈਆਂ ਦਾ, ਇਹਨਾਂ ਸੁੰਦਰ ਬਾਥਰੂਮਾਂ ਦਾ, ਸੁੰਦਰ ਪੂਜਾ ਪਾਠਾਂ ਦੇ ਕਮਰਿਆਂ ਦਾ ਕਹਿੰਦੇ ਕੋਈ ਅਰਥ ਨਾ ਹੋਇਆ, ਕਿਉਂਕਿ ਇਹ ਸਾਰੇ ਦਾ ਸਾਰਾ ਫਿਰ ਅਪਵਿੱਤਰ ਹੋ ਗਿਆ, ਮੈਲਾ ਹੋ ਗਿਆ, ਕਿਉਂਕਿ ਇਸ ਦੇ ਅੰਦਰ ਕੁੱਤਾ ਆਬੜਿਆ ਹੈ, ਲੋਭ ਹੈ ਕੁੱਤਾ। ਜਿਸ ਦੇ ਅੰਦਰ ਲੋਭ ਹੈ ਉਹ ਇਨਸਾਨ ਪਵਿੱਤਰ ਨਹੀਂ, ਜਿਸ ਦੇ ਅੰਦਰ ਲੋਭ ਕੁੱਤਾ ਹੈ, ਸਮਝ ਲਓ ਬਾਥਰੂਮ ਚ ਇਨਸਾਨ ਨਹੀਂ ਨਹਾ ਰਿਹਾ, ਇੱਕ ਕੁੱਤਾ ਨਹਾ ਰਿਹਾ। ਇਹੀ ਗੱਲ ਹੋਈ ਨਾ, ਜਿਸ ਇਨਸਾਨ ਦੇ ਅੰਦਰ ਗਰੀਡ
نام دا ایک کتا ہے، سمجھ لو اس دی رسوئی چ انسان بیٹھ کے نہیں کھا رہا، ایک پھر کتا بیٹھ کے کھا رہا، چوٹ بڑی لگتی ہے. سو لوب گریڈ لالچ اتنی بری چیز ہے، کہندے انہاں چیزاں نے تیرے گن گال دیتے. اگے چلیے، کہندے ہن کاپڑ پہرے پوگے پوگ، کپڑے تو کمال کمال دے بستر پہنتا ہے، اتینت قسم دے تو جو پوگ پوگدا ہے، اچار کرے شوبھا میں لوگ. اس کا مطلب ہے کہ تو سوشلائز بھی کرتا ہے، دنیا داری بھی رکھتا ہے، اتے اس طرح دنیا داری رکھتا ہے کہ خوب اچھی طرح مینرزم دے نال، مینرز دے نال تو لوکاں دے سامنے اپیر ہونا ہے، جس کر کے تیری شوبھا بھی ہندی ہے. سوفسٹیکیشن، ایلیگنس اینڈ مینرزم اتعاد دے نال تو اپنے آپ بہت جو ہے سولہ سمجھتا ہے، آچار کریں شوبھا میں لوگ، اتے لوگاں دے وچ تو شوبھا بھی کھٹنا ہے کہ تو بہت ہی زیادہ پالشڈ ہے، ریفائن ہے، سوفسٹیکیٹڈ ہے. پر کہندے ہن اچار کرے شوبھا میں لوگ چواں چندن بہت وستار، کہندے بہت خوبصورت پرفیوم سینٹس چواں چندن اتعاد لا کے تو اپنے آپ نو بہت سگندت بھی رکھنا ہے. لیکن کہندے ہن سنگی کھوٹا کرودھ چنڈال، کہندے تیرے اندر ایک چنڈال رہندا ہے، سنگی تیرا سنگی ہے، تیرا ساتھی ہے، ایک چنڈال. وہ چنڈال کون ہے؟ کرودھ. کہندے سندر وستر پہنن دا، سگندیاں لگان دا، اتے سوفسٹیکیشن دا، مینرزم دا ارتھ کی ہویا جے تیرے اندر تے ایک چنڈال رہندا ہے جس دا نام ہے کرودھ. اس نے تیرے سارے اے باہرلے شبھ گن جو ہن وہ چنڈال نے. سو دیکھنے کو ہمیں انسان بہت خوبصورت کپڑیاں دے وچ لپیٹیا ہووے، اس نو بہت ہی اچھی لینگویج بولنی آندی ہووے، بہت ہی مینرزم ہووے، پر ایک ہی پتا ان ریالٹی چو چنڈال ہے، کیونکہ وہ اندر کرودھ بہت ہے. یہ تو ادو ہی پتا لگنا ہے نا جدو اس کا کرودھ سامنے آنا ہے. جدو اس کا کرودھ پرگٹ ہویا ادو سمجھ لو اے پالش نہیں ہے، ریفائن نہیں ہے، سولہز نہیں ہے، ایجوکیٹڈ نہیں ہے، سوفسٹیکیٹڈ نہیں ہے، یہ تو چنڈال ہے، چنڈال. اگلی لائن، اور جون تیری پنہاری، ساریاں جونا نو تو بڑے اچھے ٹنگ دے نال اپنے قابو چ کر سکتے ہیں، ہاتھیاں نو، شیراں نو، سپاں نو، جو انسان انہاں تو کھیڈا کھڈاندے ہن، نچاندے ہن. اس دھرتی میں تیری سکداری، اس دھرتی دے وچ تیری سرداری چلدی ہے، ایتھوں دی ساری ویلتھ جو ہے وہ تو اپنے قبضے چ کر سکتا ہے. کیتی پئی ہے نا، آئل، ڈائمنڈس، گولڈ، سلور، اتعاد، جو بھی ویلتھ ہے اس پلانٹ دی وہ اج انسان دے ہاتھ دے وچ ہے. اس دھرتی میں تیری سکداری، سوئنا روپا تجھ پہ دام، کہندے اے سوئنا اتے روپیہ اے سب کچھ تیرے پاس ہے، لیکن اتنا کچھ، اتنی کیپیسٹی، اتنا کیپیبل ہون دے باوجود بھی سب ود کھوئی، سوئنا روپا تجھ پہ دام، سیل بگاڑیو تیرا کام. جڑی بری درشٹی ہے، بری نگاہ ہے، واشنا والی نگاہ ہے، واشنا والا من ہے، کام والی جو سوچ ہے، ہر ویلے کام ہی کام سوچنا ہے. کام تے پشوؤں دے وچ بھی ہے، پر ہر ویلے تا نہیں سوچتے. کام تے پشوؤں دے وچ بھی ہے، پر وہ کام دے میگزین تا نہیں دیکھتے. کام تے ساری کائنات دے وچ ہے، فلاں دے وچ بھی ہے، پر وہ اس دی پکچراں تا نہیں بناتے. پر اج دی ساڈی ساری بزنس انڈسٹری جتنی دیر تک کام نو وچ انوالو نہ کیتا جائے اتنی دیر تک وہ چلدی نہیں ہے. کہندے اے سارے گن ہون دے باوجود کہندے سیل بگاڑیو تیرا کام، کہندے سیل نے تیرا سارا ہی کام بگاڑ دیتا ہے، تیرے سارے گن گال دیتے ہیں.
تیرے اندر پوترتا نہیں ہے، تیرے اندر دا پتہ نہیں ہے اس دیا انٹینشنز کی ہیں، وہ ہر ویلے کیچ دیکھتا ہے۔ اخیر دے وچ ایتھوں تک مہاراج جی نے بیان کیتا ہے کہ اس طرح اسی اپنی اس سندر کایا نو جو مندر سی درلب سی رب دی کاملی سی سروور سی کہندے ہن اسی اس نو لوب دے نال ہنکار دے نال کروھ چنڈال دے نال اتے تامی سبھا دے نال کہندے ہن اسی اس نو تباہ کر لیا، تباہ کر لیا۔ بابا جی اسی تے تباہ کر لیا ہے، ہن اس نو ٹھیک کرن دا بھی کوئی ڈنگ دسو؟ او کہندے ایک ہی ہے۔ اخیر اس دا جواب دندے ہن، کہندے ہن کہو نانک سفل او کایا جان کو درشت میا ہر رائے سا بندی تے لئی چھڑائے ساد سنگ مل ہر رس پایا کہو نانک سفل او کایا۔ سادھو دی سنگت جس نو ہو گئی، اس سادھو نے کیونکہ اپنی کایا نو سادیا ہے، اس نو صحیح کر لیا ہے، اس نو ہیل کر لیا ہے، اس دے اندر لے تمام او اوگن اس نے تبدیل کر لئے ہن، اس دی سنگت تانو جینا سکھائے گی۔ ساد سنگ مل ہر رس پایا، سادھو دی سنگت دے وچ مل کے کہندے تسی اپنے جیون دے وچوں ایک غلط رس چھوڑو گے اتے واہگرو دا رس جدوں اپنے اندر پاؤ گے، واہگرو دے رس نے اس کایا نو گلی ہوئی کایا نو ہیل کرنا شروع کر دینا ہے۔ ساد سنگ مل ہر رس پایا کہو نانک سفل او کایا، کہندے اوہی کایا جڑی ہے دوبارہ سفلی ہندی ہے جس نو سادھو دی سنگت پراپت ہو جائے۔ تو اج دا کیرتن اتھے سماپت ہے کیونکہ سما سماپت ہے۔ آپ جی نے ہن تک دے جو کیرتنا دے وچ وچار سنی ہے شریر دے سمبندھ دے وچ، اس دے وچ دونوں پہلو آپ جی دے سامنے رکھے ہیں۔ ایک پہلو تو جو اس دی اصلیت ہے، دلب ہے، مندر ہے، سروور ہے، رب دی کامنی ہے، پر دوسرا پہلو اگر اسی اپنے اندر آ تمام جو اوگن ہن کام کروھ لوب لالچ ہنکار اتعاد رکھتے ہاں تے پھر اس کایا نو مہاراج جی کہندے ہن، کہندے ہن ہر بسرت تیرے گن گلیا، تے تیرے سارے گن گل گئے ہن، اور گلی ہوئی کایا تمام کایا گلیاں پئیاں ہن، اسے کر کے ایک دوسرے تو کسے نو کوئی خاص خوشی یا آنند نہیں پراپت ہو رہا۔ گلے ہوئے تو کسے نو کی کچھ مل سکتا ہے، کی آنند پراپت ہو سکتا ہے؟ پھول چکی خیمہ اپنی کایا نو سادھو دی سنگت دے دوارا ہری رس دی دوائی پا

ਜਿਹੜੇ ਸੰਨਿਆਸੀ ਦੇ ਰੂਪ ਵਿੱਚ ਹਨ, ਹੱਥ ਜੋੜੇ ਹੋਏ ਨੇ, ਉਸ ਦਿਵ ਮੂਰਤੀ ਨੂੰ ਕਹਿਣ ਲੱਗੇ, ਐ ਦਿਵ ਮੂਰਤੀ, ਅਗਰ ਮੇਰਾ ਤਪ ਪ੍ਰਵਾਨ ਹੋ ਗਿਆ ਫਿਰ ਮੈਨੂੰ ਇਹ ਵਰ ਦਿਓ

ਕਾਲੂ ਸੰਨਿਆਸੀ ਦੇ ਰੂਪ ਵਿੱਚ ਦਿਵ ਮੂਰਤੀ ਨੂੰ ਕਹਿੰਦੇ, ਜੇ ਮੈਂ ਮੁਕਤ ਹੋਵਾਂ, ਕੱਲਾ ਮੁਕਤ ਹੋਵਾਂਗਾ, ਕਲਿਆਣ ਮੰਗਾ, ਮੁਕਤੀ ਮੰਗਾ, ਤਾਂ ਕੱਲਾ ਮੁਕਤੀ ਨੂੰ ਪ੍ਰਾਪਤ ਹੋਵਾਂਗਾ। ਪਰ ਮੈਂ ਚਾਹੁੰਦਾ ਉਹ ਪਰਮਾਤਮਾ, ਉਹ ਹਰੀ ਮੇਰੇ ਘਰ ਪੁੱਤਰ ਬਣ ਕੇ ਜਨਮ ਲਵੇ, ਜਿਸ ਤਰ੍ਹਾਂ ਕੋਈ ਮੂਰਤੀ ਦੀ ਪੂਜਾ ਕਰਦਾ ਹੈ, ਇਸ ਤਰ੍ਹਾਂ ਮੈਂ ਉਸ ਨੂੰ ਸਾਹਮਣੇ ਬਿਠਾ ਕੇ ਉਹਦੀ ਪੂਜਾ ਕਰਾਂ, ਉਹਦੀ ਸੇਵਾ ਕਰਾਂ, ਮੈਂ ਵੀ ਉਹਦੇ ਦਰਸ਼ਨ ਕਰਾਂ, ਉਹਦੇ ਦਰਸ਼ਨ ਕਰਕੇ ਜਿੱਥੇ ਮੈਂ ਮੁਕਤੀ ਨੂੰ

ਪਿਆਰ ਮਿਲਿਆ, ਕੁਝ ਮਿਲਣ ਦੀ ਖੁਸ਼ੀ, ਥਕਾਵਟ ਭੁੱਲ ਗਈ, ਚਿਹਰੇ ਤੇ ਰੌਣਕ ਆ ਗਈ। ਇਹ ਸੰਨਿਆਸੀ ਉੱਠ ਕੇ ਖੜੇ ਹੋਏ, ਆਪਣੀ ਕੁਟੀਆ ਵੱਲ ਚੱਲ ਪਏ। ਅੱਗੋਂ ਇਹਨਾਂ ਦੀ ਸਿੱਖਿਆ ਦਾਤਾ ਮਿਲੇ। ਸਿੱਖਿਆ ਦਾਤਾ ਕਹਿਣ ਲੱਗੇ ਇਸ ਸੰਨਿਆਸੀ ਪਿਤਾ ਮਹਿਤਾ ਕਾਲੂ ਨੂੰ, ਐ ਬਾਲਕੇ ਤੇਰੇ ਚਿਹਰੇ ਤੇ ਬੜੀ ਖੁਸ਼ੀ, ਇੰਜ ਜਾਪਦਾ ਹੈ ਜਿਵੇਂ ਤੈਨੂੰ ਕੁਝ ਮਿਲਿਆ। ਤਾਂ ਇਹ ਸੰਨਿਆਸੀ ਕਹਿਣ ਲੱਗੇ, ਹਾਂ ਸਿੱਖਿਆ ਦਾਤਾ, ਅੱਜ ਮੈਨੂੰ ਮੇਰੇ ਤਪ ਦਾ ਫਲ ਮਿਲ ਗਿਆ ਹੈ। ਇਹ ਵਾਰ ਮਿਲਿਆ ਹੈ ਉਹ ਨਾਰਾਇਣ ਆਪ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣ।

ਮਨ ਵਿੱਚ ਹਉਮੈ ਆ ਜਾਂਦੀ ਹੈ ਔਰ ਭਗਤੀ ਦੇ ਨਾਲ ਹਉਮੈ ਕੱਟੀ ਜਾਂਦੀ ਹੈ। ਤੂੰ ਇਹ ਵਰ ਤੇ ਲੈ ਲਿਆ ਉਹ ਨਾਰਾਇਣ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣ ਪਰ ਬਾਲ ਕੇ ਪਹਿਚਾਨਣ ਦਾ ਵਰ।

ਉਹ ਤੇਰੇ ਘਰ ਪੁੱਤਰ ਬਣ ਕੇ ਜਨਮ ਲੈਣਗੇ। ਪਹਿਚਾਨੇਗਾ ਕਿਵੇਂ? ਕਿਉਂਕਿ ਤੂੰ ਭਗਤੀ ਨਹੀਂ ਕੀਤੀ, ਕੇਵਲ ਤਪ ਕੀਤਾ ਹੈ। ਪਹਿਚਾਨਣ ਦਾ ਵਾਰ ਨਹੀਂ ਮੰਗਿਆ, ਪਹਿਚਾਨੇਗਾ।

ਤਾਂ ਮਹਿਤਾ ਕਾਲੂ ਦੇ ਮਾਤਾ ਪਿਤਾ ਕਹਿਣ ਲੱਗੇ, ਬੇਟਾ ਅਸੀਂ ਬੜੇ ਦੁਖੀ ਸਾਂ, ਜੋੜਨਾ ਵਿੱਚ ਭਟਕਦੇ ਸਾਂ, ਪਰ ਬੇਟਾ ਜਦੋਂ ਦਾ ਗੁਰੂ ਨਾਨਕ ਤੇਰੇ ਘਰ ਪ੍ਰਗਟ ਹੋਇਆ ਸਾਨੂੰ ਉੱਚੇ ਤੇ ਸੁੱਚੇ ਕਰਕੇ

ਮੈਂ ਅਰਦਾਸ ਕੀਤੀ ਮੇਰੇ ਘਰ ਪੁੱਤਰ ਬਣ ਕੇ ਜਨਮ ਲੈ, ਤੂੰ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ, ਤੂੰ ਮੇਰੀ ਗੋਦ ਵਿੱਚ ਖੇਡਿਆ।

ਇਹ ਤੇ ਹੋ ਸਕਦਾ ਹੈ ਤੁਸੀਂ ਪਿਤਾ ਹੋ ਕੇ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਕਦੀ ਨਹੀਂ ਹੋ ਸਕਦਾ। ਪਿਤਾ ਜੀ, ਪੁੱਤਰ ਰੱਬ ਕਿਉਂ ਨਾ ਹੋ ਜਾਏ।

ਕੈਡੀ ਉੱਚੀ ਸਿੱਖਿਆ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਪਰਵਾਹ ਨਹੀਂ ਕਰਦੇ। ਇਹ ਸਿੱਖਿਆ ਉਹਨਾਂ ਵਾਸਤੇ ਕਿ ਦੇਖੋ ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਨੂੰ ਮੱਥਾ ਟੇਕਦੇ ਨੇ ਤੇ ਸਾਨੂੰ ਉਪਦੇਸ਼ ਦਿੰਦੇ ਨੇ ਕਿ ਪੁੱਤਰ ਰੱਬ ਕਿਉਂ ਨਾ ਬਣ ਜਾਵੇ ਪਰ ਉਹ ਮਾਪਿਆਂ ਤੋਂ ਵੱਡਾ ਕਦੀ ਨਹੀਂ ਹੋ ਸਕਦਾ। ਮਾਪਿਆਂ ਵਿੱਚ ਇੱਕ ਵੱਡਾ ਗੁਣ ਹੈ। ਮਾਤਾ ਪਿਤਾ ਔਲਾਦ ਨੂੰ ਜਨਮ ਦਿੰਦੇ ਨੇ, ਔਲਾਦ ਮਾਤਾ ਪਿਤਾ ਨੂੰ ਜਨਮ ਨਹੀਂ ਦੇ ਸਕਦੀ। ਇਹ ਮਾਪਿਆਂ ਦਾ ਵੱਡਾ ਗੁਣ।

ਤੁਸੀਂ ਜਨਮ ਦਿੱਤਾ ਤੇ ਕੀ ਹੋਇਆ, ਇਹ ਤੁਹਾਡਾ ਫਰਜ਼ ਸੀ। ਕਮਾਲ ਹੈ, ਬੱਚੇ ਮਾਪਿਆਂ ਨੂੰ ਕਹਿੰਦੇ ਨੇ ਜਨਮ ਦੇਣਾ ਤੁਹਾਡਾ ਫਰਜ਼ ਹੈ, ਤੇ ਬੱਚਿਆਂ ਦਾ ਕੀ ਫਰਜ਼ ਹੈ? ਉਹ ਮਾਤਾ ਪਿਤਾ ਨੂੰ ਦੁੱਖ ਦੇਣ, ਉਹ ਮਾਤਾ ਪਿਤਾ ਨੂੰ ਠੋਕਰਾ ਮਾਰਨ, ਇਹ ਬੱਚਿਆਂ ਦਾ ਫਰਜ਼ ਹੈ। ਜਨਮ ਦੇਣ ਵਾਲੇ ਮਾਤਾ ਪਿਤਾ ਦਾਤੇ ਹਨ, ਦਾਤੇ ਦਾ ਸ਼ੁਕਰ ਕੀਤਾ ਜਾਂਦਾ ਹੈ, ਦਾਤੇ ਦੀ ਸੇਵਾ ਕੀਤੀ ਜਾਂਦੀ ਹੈ।

ਚੰਗੀਆਂ ਗੱਲਾਂ ਵੀ ਸਿਖਾਇਆ ਕਰੋ ਤਾਂ ਕਿ ਜਦ ਬੱਚੇ ਵੱਡੇ ਹੋਣ ਤੇ ਉਹਨਾਂ ਦੇ ਮਨਾਂ ਵਿੱਚ ਸੇਵਾ ਦੀ ਭਾਵਨਾ ਹੋਵੇ, ਉਹ ਪਰਮੇਸ਼ਰ ਦੇ ਨਾਲ ਪਿਆਰ ਕਰਨ ਔਰ ਨਾਲ ਆਪਣੇ ਮਾਤਾ ਪਿਤਾ ਦਾ ਵੀ ਉਹ ਆਦਰ ਮਾਣ ਕਰਨ। ਕਈ ਜਗ੍ਹਾ ਅਸੀਂ ਗਲਤ ਹੋ ਜਾਂਦੇ ਹਾਂ ਕਿਉਂਕਿ ਜੇ ਅਸੀਂ ਨੇਕ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਾਂ ਤੇ ਫਿਰ ਬੱਚਿਆਂ ਤੋਂ ਅਸੀਂ ਚੰਗੇ ਕੰਮ ਦੀ ਕਿਵੇਂ ਉਮੀਦ ਕਰ ਸਕਾਂਗੇ। ਅਸੀਂ ਆਪ ਵੀ ਚੰਗੇ ਹੋਈਏ ਔਰ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਈਏ ਤਾਂ ਕਿ ਸਵਰਗ ਲੱਭਣ ਦੀ ਲੋੜ ਨਾ ਪਵੇ।

ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰੇ ਨਾਲ ਚੀਰੇ ਗਏ ਉੱਚੀਆਂ ਥੱਲਾਂ ਤੇ ਲੁਹਾਈਆਂ ਸਵਾ ਮਰਦੇ ਪੀਸਣੇ ਕੀਤੇ ਉਹਨਾਂ ਦਾ ਧਿਆਨ ਸਾਰੀ ਇੱਕ ਵਾਰੀ ਗੱਜ

ਕੋਈ ਟੁੱਟੀ ਹੋਈ ਝੋਪੜੀ ਵਿੱਚ ਵਸਦਾ ਹੋਵੇ ਔਰ ਕੱਪੜੇ ਵੀ ਫਟੇ ਹੋਣ, ਅੱਤ ਕੰਗਾਲੀ ਦੀ ਹਾਲਤ ਹੋਵੇ, ਕੋਈ ਜਾਤ ਨਾ ਹੋਵੇ, ਕੋਈ ਪਤ ਨਾ ਹੋਵੇ, ਕੋਈ ਮਿੱਤਰ ਨਾ ਬਣਨ ਲਈ ਤਿਆਰ ਹੋਵੇ, ਕਿਉਂਕਿ ਹਜ਼ੂਰ ਦੀ ਬਾਣੀ ਹੈ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਚਿਤ ਨਾ ਧਰੇ। ਕੋਈ ਇਤਨਾ ਅੱਤ ਕੰਗਾਲ ਹੋਵੇ ਕਿ ਬਸਤਾ ਟੁੱਟੀ ਹੋਈ ਝੋਪੜੀ ਵਿੱਚ ਰਹਿੰਦਾ ਹੋਵੇ ਤੇ ਕੱਪੜੇ ਵੀ ਫਟੇ ਹੋਣ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਕੋਈ ਆਦਰ ਦੇਣ ਵਾਲਾ ਨਾ ਹੋਵੇ, ਉਦਿਆਨ ਪਰਮਿੰਨਾ ਐਵੇਂ ਵੇਲਣ ਹੀ ਫਿਰਦਾ ਹੋਵੇ। ਮਿੱਤਰ ਨਾ ਇੱਠ ਧਨ ਰੂਪ ਹੀਨ, ਕਿਛ ਸਾਕ ਨਾ ਸਿੰਨਾ, ਕੋਈ ਮਿੱਤਰ ਨਹੀਂ, ਧਨ ਪੱਲੇ ਨਹੀਂ, ਰੂਪਹੀਨ ਹੈ, ਕੋਈ ਸਾਕ ਸੰਬੰਧੀ ਵੀ ਨਾ ਹੋਵੇ, ਜਿਹੜਾ ਏਡਾ ਵੱਡਾ ਨਿਆਸਰਾ ਹੋਵੇ। ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਉਸ ਐਸੇ ਮਨੁੱਖ ਤੇ ਨਦਰ ਕਰ ਦੇ ਤੇ ਨਾਮ ਦੀ ਦਾਤ ਦੇ ਦੇ, ਤਾਂ ਹਜ਼ੂਰ ਕਹਿੰਦੇ ਹਨ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਸਕਦਾ, ਸਾਰੀ ਸ੍ਰਿਸ਼ਟੀ ਦੀ ਪਾਤਸ਼ਾਹੀ ਪ੍ਰਾਪਤ ਕਰ ਸਕਦਾ ਹੈ ਜੇ ਮਾਲਕ ਉਸ ਤੇ ਰਹਿਮ ਤੇ ਨਦਰ ਕਰ ਦੇਵੇ। ਇਹ ਕੌਣ ਕਰ ਸਕਦਾ ਹੈ? ਐਸੀ ਲਾਲ ਤੁਝ ਬਿਨ ਕੌਣ ਕਰੇ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾਂ ਆਹ ਕੁਝ ਕੌਣ ਕਰ ਸਕਦਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਸ ਤਾਂ

ਨਾ ਨਾਮ ਵਿੱਚ ਕਿੰਨੀਆਂ ਬਰਕਤਾਂ ਹਨ। ਹਜ਼ੂਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਬਈ ਨਾਮ ਦਿਓ ਜੋ ਜਾਤ ਦਾ ਸ਼ੀਂਬਾ ਸੀ ਤੇ ਨਾਮ ਦਾ ਆਸਰਾ ਜਦੋਂ ਲੈ ਲਿਆ, ਨਾਮ ਦੀ ਕਮਾਈ ਜਦੋਂ ਕੀਤੀ ਤਾਂ ਆਦ ਦਾਮ ਕੋ ਸ਼ੀਪਰੋ ਹੋਇਓ ਲਾਖੀ ਨਾ। ਅੱਧੀ ਕੌਡੀ ਵੀ ਜਿਸ ਦੀ ਕੀਮਤ ਨਹੀਂ ਸੀ, ਲੱਖਾਂ ਪਤੀ ਲੋਕ ਰਾਜੇ ਮਹਾਰਾਜੇ ਆ ਕੇ ਚਰਨਾਂ ਤੇ ਮੱਥਾ ਟੇਕਦੇ ਹਨ, ਸੁਮਤੀ ਲੈਂਦੇ ਹਨ। ਇਹ ਹੈ ਅਕਾਲ ਪੁਰਖ ਦੀ ਨਦਰ ਵਿੱਚ ਰਹਿਮਤ। ਉਹ ਜਿਨ੍ਹਾਂ ਤੇ ਕਰ ਦੇਵੇ ਸਾਰਾ ਜਗਤ ਉਹਨਾਂ ਦੇ ਚਰਨੀ ਆ ਪੈਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਸ ਕਿਸ ਨੇ ਨਾਮ ਦਾ ਆਸਰਾ ਲਿਆ ਤੇ ਕਿਵੇਂ ਫਿਰ ਬਖਸ਼ਿਸ਼ਾਂ ਹੋਈਆਂ, ਗੁਰੂ ਅਰਜਨ ਦੇਵ ਪਾਤਸ਼ਾਹ ਦੱਸ ਰਹੇ ਹਨ।

ਕਬੀਰ ਜੀ ਦਾ ਜਸ ਸੁਣ ਕੇ ਸੈਣ ਜੀ ਦੇ ਮਨ ਵਿੱਚ ਵੀ ਚਾਹ ਉਪਜਿਆ ਕਿ ਮੈਂ ਵੀ ਨਾਮ ਜਪਾਂ। ਨਿਯਮ ਅਨੁਸਾਰ ਨਿਤਨੇਮ ਵਿੱਚ ਜੁੜਦੇ ਹਨ, ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਕੇ ਤੇ ਫਿਰ ਭਲਕੇ ਰਾਜ ਦੁਆਰ ਜਾ ਕੇ ਸੇਵਾ ਕਰਦੇ ਹਨ ਰਾਜੇ ਦੀ। ਇੱਕ ਦਿਨ ਮਹਾਂਪੁਰਖ ਆ ਗਏ, ਉਹਨਾਂ ਨੇ ਕੀਰਤਨ ਆਰੰਭ ਕਰ ਦਿੱਤਾ। ਸੈਣ ਜੀ ਸੋਚਦੇ ਹਨ ਜੇ ਰਾਜ ਦਰਬਾਰ ਵਿੱਚ ਨਾ ਗਿਆ ਨੌਕਰੀਓਂ ਜਵਾਬ ਹੋ ਜਾਏਗਾ, ਪਤਾ ਨਹੀਂ ਰਾਜਾ ਕੀ ਸਜ਼ਾ ਦੇਵੇ। ਤੇ ਜੇ ਮਹਾਂਪੁਰਖਾਂ ਨੂੰ ਛੱਡ ਕੇ ਜਾਂਦਾ ਹਾਂ ਤਾਂ ਇਹ ਸਮਾਂ ਫਿਰ ਪਤਾ ਨਹੀਂ ਮਨੁੱਖਾ ਜਨਮ ਵਿੱਚ ਪ੍ਰਾਪਤ ਹੋਵੇ ਕਿ ਨਾ ਹੋਵੇ। ਮਨ ਨੇ ਫੈਸਲਾ ਕੀਤਾ ਭਈ ਜੋ ਵੀ ਹੋਵੇਗਾ ਉਹ ਮੈਂ ਆਪਣੇ ਸਿਰ ਮੱਥੇ ਚੱਲ ਲਵਾਂਗਾ, ਪਰ ਐਸਾ ਅਮੋਲਕ ਸਤਸੰਗ ਦਾ ਸਮਾਂ ਜੋ ਹੈ ਇਹ ਨਹੀਂ ਗਵਾਉਣਾ ਚਾਹੀਦਾ। ਤੋ ਕੀਰਤਨ ਦੇ ਵਿੱਚ ਸੈਣ ਜੀ ਜੁੜ ਗਏ ਆਪਣੇ ਭਗਤਾਂ ਦੇ ਕਾਰਜ ਸਵਾਰਨ ਵਾਲੇ। ਅਕਾਲ ਪੁਰਖ ਨੇ ਸੈਣ ਦਾ ਰੂਪ ਹੋ ਕੇ, ਸੈਣ ਦਾ ਰੂਪ ਬਣਾ ਕੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਰਾਜੇ ਦੀ ਸੇਵਾ ਕੀਤੀ। ਕਹਿੰਦੇ ਹਨ ਰਾਜੇ ਨੂੰ ਕੋਹੜ ਦੀ ਬਿਮਾਰੀ ਸੀ, ਪਰ ਜਦੋਂ ਭਗਵਾਨ ਜੀ ਦੇ ਹੱਥ ਲੱਗੇ ਇਸਦਾ ਕੋਹੜ ਹਟ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜਾ ਬੜਾ ਪ੍ਰਸੰਨ ਹੋਇਆ। ਇਧਰ ਸੈਣ ਜੀ ਮਹਾਂਪੁਰਖਾਂ ਨੂੰ ਸੰਤਾਂ ਨੂੰ ਵਿਦਾ ਕਰਕੇ ਰਾਜ ਦਰਬਾਰ ਵਿੱਚ ਸਿਰ ਨੀਵਾਂ ਕੀਤਾ ਹੋਇਆ ਭਈ ਪਤਾ ਨਹੀਂ ਰਾਜਾ ਕੀ ਸਜ਼ਾ ਦੇਵੇ, ਨੌਕਰੀਓਂ ਜਵਾਬ ਤਾਂ ਹੋਵੇਗਾ। ਜਦੋਂ ਆ ਖੜੋਤੇ ਤਾਂ ਅੱਗੋਂ ਦੋਵੇਂ ਰਾਜੇ ਦੀਆਂ ਬਾਹਾਂ ਪਲਕ ਗਈਆਂ ਤੇ ਆਵਾਜ਼ ਦਿੱਤੀ, ਸੈਣ ਜੋ ਅੱਜ ਤੂੰ ਮੇਰੀ ਸੇਵਾ ਕੀਤੀ ਹੈ ਕਦੇ ਵੀ ਨਹੀਂ ਕੀਤੀ। ਆਪਣੀ ਕੀਮਤੀ ਪੋਸ਼ਾਕ ਲਾ ਕੇ ਸੈਣ ਜੀ ਨੂੰ ਪਹਿਨਾ। ਸੈਣ ਜੀ ਦੇ ਨਹਿਨ ਕਟੋਰੇ ਪਰ ਆਏ ਰਾਜਨ। ਫਿਰ ਜਿਸ ਨੇ ਅੱਜ ਆਪ ਦੀ ਸੇਵਾ ਕੀਤੀ ਹੈ ਨਾ ਉਹ ਮੈਂ ਨਹੀਂ ਸਾਂ, ਉਹ ਤਾਂ ਭਗਵਾਨ ਆਪ ਸਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਸਾਹਿਬ ਗੁਰਦਾਸ ਜੀ ਨੇ ਇਸ ਪ੍ਰਸੰਗ ਦਾ ਬੜਾ ਸੋਹਣਾ ਨਕਸ਼ਾ ਖਿੱਚਿਆ।

ਇਹਨਾਂ ਭਗਤਾਂ ਦੇ ਨਾਮ ਔਰ ਪ੍ਰਤਾਪ ਜਦੋਂ ਸੁਣਿਆ ਤਾਂ ਚਿੰਤਨੇ ਜੱਟ ਦੇ ਵੀ ਮਨ ਵਿੱਚ ਖਿਆਲ ਆਇਆ, ਜੇ ਮੈਂ ਵੀ ਜਪਾਂ ਤਾਂ ਮੇਰਾ ਵੀ ਮਨੁੱਖਾ ਜਨਮ ਸਫਲ ਹੋ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ ਇਹ

आपने चरण टिकाए वो धरती पूजनीक हो गई, वो धरती वैकुंठ धाम हो गई। उस धरती दी चरण धूड़ी जिसने भी मस्तक ते ला ली, उदा लोक परलोक सौर गया। संसार नूं उतारदे होए धन गुरु नानक पातशाह जदों मणिकरण दी धरती ते पहुंचे, मर्दाने ने बेनती कीती गरीब निवाज, जे आग्या होवे तां कोई अनुपान कर आवां, क्योंकि आप तां पवन आहारी हो पर मैनू तां भुख लगदी है। मर्दानिया तेरी भुख ने तां अनेकां दा उधार कीता है, तैनू भुख लगी तां सज्जन ठग दा उधार होया, तैनू भुख लगी तां कौडे राक्षस दा उधार होया, तैनू भुख लगी तां नूर शाह जो जादूगर लड़की सी उस दा उधार होया। तेरी भुख ने तां पता नहीं कितनियां दा पता कीता है। मर्दानिया जा अनुपान कर आ। मर्दाना जदों इस ग्राम विच गया, ग्राम वालिया ने रस्त दे दिती ते वापस आ गया। महाराज प्रसादा तो नहीं छकिया, पिंड वालिया ने रस्त दिती है। ता धन गुरु नानक महाराज सच्चे पातशाह कहन लगे, ओ सामने पत्थर चुक ते वेख निरंकार दे फिर रंग। मर्दाने ने जदों पत्थर चुकिया ता एक गर्म जल दा कुंट निकलिया, आख्या इस अमृत जल विच प्रसादे कढ़ के पा दे। मर्दाने ने सत बचन करके जदों पाए ता जितने प्रसादे पाए सारे दे सारे डुब गए। महाराज ये ता सारा अन्न इसे तरह, सारी रस्त इसे तरह डुब जावेगी। ता धन गुरु नानक पातशाह मुस्कुरा के कहण लगे, मर्दानिया पहला प्रसादा परमेश्वर दे नमित कढ़ी दे। परमेश्वर दे नमित कढ़िया है, क्योंकि गुरु नानक ने पूरने पाके सानू दसे हन भाई, असी अपनी किरत कमाई नू सफल करन लई पहला प्रसादा गुरु दे नमित कढ़ना है। महापुरख बाबा आनंद सिंह जी महाराज क्या करदे सन भाई, कोई घाटा पै जांदा है डुब जांदे हन पैसे, या कोई होर मुसीबत पैंदी है, दसवंत कढ़ो चंगे पासे लाओ, गुरु दे नमित कढ़ो ते डुबिया होया माल भी तर आउंदा है। उचारण करो श्री वाहिगुरु। धन गुरु नानक पातशाह कहन लगे, मर्दानिया परमेश्वर दे नमित कढ़ी दा पहला प्रसादा। जा मर्दाने ने पेड़ा कढ़ के प्रसादा बना के परमेश्वर दे नमित सतनाम श्री वाहिगुरु आख के पाया, ता बाकी दे प्रसादे भी पूड़ियां वांगू फुल के ऊपर आ गए। धन गुरु नानक पातशाह जी ने थोड़ा जिहा भोजन अपनी रसना ते रखिया, मर्दाने ने छकिया। इस अजमत दा जदों पिंड वालिया नूं पता लगा तां सारे दे सारे आके सतगुरां दे चरणां विच बैठ गए ते धन गुरु नानक पातशाह कहण लगे, भाई ये मणिकरण है, इत्थे मन जुड़दा है, नाम दे पंधावां नूं प्राप्ति हुंदी है, रस्ता मिलता है। क्योंकि पुरातन समय ब्रह्मा विष्णु महेश ने इस धरती ते उग्र तप कीता है, सपत रिखी ने भी इत्थे ही, सत्तां रिखियां ने भी इत्थे ही उग्र तप करके ते एडियां पदवियां प्राप्त कीतियां हन। उचारण करो श्री वाहिगुरु। ए पवित्र धरती है जिथे होर सारे तीर्थ महान हन, उना विचों एक एवी तीर्थ महान है जिथे ब्रह्मा विष्णु महेश ने उग्र तप करके ए पदवियां प्राप्त कीतियां। और पुरातन ग्रंथां विच ए भी लिखिया है कि ए मणि पार्वती कोल सी, उदे हथों जदों डिगी तां सिद्धी पातालपुरी विच चली गई, और हजार मुंह वाला जो शेषनाग है
ਇਹ ਉਸ ਨੂੰ ਪ੍ਰਾਪਤ ਹੋਈ। ਇਹ ਹਜ਼ਾਰ ਮੁਖਾ ਸ਼ੇਸ਼ਨਾਗ ਜੋ ਨਿਤ ਨਵੇਂ ਪਰਮੇਸ਼ਰ ਦੇ ਨਾਮ ਲੈਂਦਾ, ਸੱਚਾ ਭਗਤ ਹੈ। ਇਹ ਮਣੀ ਨਾਮ ਦੀ ਦੌਲਤ, ਨਾਮ ਦਾ ਖਜ਼ਾਨਾ ਭਗਤਾਂ ਦੇ ਕੋਲ ਹੁੰਦਾ। ਉਚਾਰਨ ਕਰੋ ਸ੍ਰੀ ਗੁਰੂ ਕੀ ਬਾਣੀ ਵਿੱਚ ਵੀ ਲਿਖਿਆ ਹੈ, ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਹਜ਼ਾਰ ਮੁਖ ਵਾਲਾ ਸ਼ੇਸ਼ ਨਾਗ ਹਰ ਵੇਲੇ ਪ੍ਰਭੂ ਦੇ ਨਵੇਂ ਨਾਮ ਲੈ ਰਿਹਾ, ਭਾਵ ਜਿਹੜਾ ਨਾਮ ਇੱਕ ਵਾਰੀ ਲੈਂਦਾ ਨਾ ਉਹ ਦੁਬਾਰਾ ਨਹੀਂ ਲੈਣਾ। ਤੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਉਹ ਨਵੇਂ ਨਾਮ ਲੈ ਰਿਹਾ, ਅਜੇ ਤੱਕ ਪਰਮੇਸ਼ਰ ਦੇ ਨਾਮ ਮੁੱਕੇ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਲਈ ਕਹਿੰਦੇ ਹਨ ਕਿ ਭੀ ਤੇਰੀ ਕੀਮਤ ਨਾ ਪਵੇ ਹੇ ਨਿਰੰਕਾਰ, ਤੇਰੀ ਕੀਮਤ ਕੌਣ ਪਾ ਸਕਦਾ। ਭੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ, ਤੇਰੇ ਕਿਤਨੇ ਕੁ ਕੋਈ ਨਾਮ ਲੈ ਦੇਗਾ। ਆ ਸ਼ੇਸ਼ ਨਾਗ ਹਜ਼ਾਰ ਮੂਹਾਂ ਰੋਜ਼ ਨਿਤ ਨਵੇਂ ਨਾਮ ਹਰ ਵੇਲੇ ਲੈ ਰਿਹਾ, ਪਰ ਤੇਰੇ ਨਾਮਾਂ ਦਾ ਕੋਈ ਅੰਤ ਹੈ? ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬ੍ਰਹਮਾ ਵਿਸ਼ਨ ਮਹੇਸ਼ ਨੇ ਤਪ ਕੀਤਾ, ਤੇ ਸਪਤ ਰਿਖੀਆਂ ਦੀ ਵੀ ਇੱਥੇ ਹੀ ਥਾਂ ਹੈ, ਜਿਨ੍ਹਾਂ ਨੇ ਉਗਰ ਤਪ ਕਰਕੇ ਏਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ। ਮਣੀਕਰਨ ਤੋਂ ਦੂਰ ਥੋੜਾ ਜਾ ਕੇ ਇੱਕ ਦੁੱਧ ਗੰਗਾ ਹੈ, ਜਿੱਥੇ ਇਹ ਰਿਸ਼ੀ ਮੁਨੀ ਪੁਰਾਤਨ ਸਮੇਂ ਇੱਥੋਂ ਦੁੱਧ ਪੀ ਕੇ, ਇਹ ਦੁੱਧ ਦੀ ਗੰਗਾ ਵਗਦੀ ਸੀ, ਦੁੱਧ ਪੀ ਕੇ ਆਪਣਾ ਆਹਾਰ ਲੈਂਦੇ ਸਨ। ਰੂਪ ਗੰਗਾ ਹੈ, ਬ੍ਰਹਮ ਗੰਗਾ ਹੈ, ਜਿੱਥੇ ਬ੍ਰਹਮਾ ਨੇ ਤਪ ਕੀਤਾ। ਔਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ, ਭਾਈ ਇੱਥੇ ਸੋਨੇ ਚਾਂਦੀ ਦੀਆਂ ਖਾਣਾਂ ਵੀ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪਵਿੱਤਰ ਧਰਤੀ ਹੈ, ਜਿਹੜਾ ਵੀ ਕੋਈ ਪਿਆਰ ਦੇ ਨਾਲ ਮਨ ਜੋੜ ਕੇ ਸਿਮਰਨ ਕਰਦਾ, ਕਿਉਂਕਿ ਸੱਚ ਵਸਤੂ ਤਾਂ ਹੈ, ਸੱਚੀ ਮਣੀ ਤਾਂ ਹੈ ਪ੍ਰਭੂ ਦਾ ਸਿਮਰਨ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਇਹ ਮਣੀ ਨਾਮ ਦੀ ਮਣੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਈ, ਫਿਰ ਭਾਈ ਰੋਸ਼ਨ ਮੁਨਾਰਾ ਹੋ ਕੇ ਚਮਕੀ। ਉਹ ਆਪ ਹੀ ਨਹੀਂ, ਆਪਣੀਆਂ ਕੁੱਲਾਂ ਹੀ ਨਹੀਂ, ਅਨੇਕਾਂ ਦਾ ਉਧਾਰ ਕਰ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਮਣੀ ਚਮਕ ਗਈ। ਤੋ ਇਸ ਲਈ ਮਣੀਕਰਨ ਸੰਸਾਰ ਨੂੰ ਉਤਾਰਦੇ ਹੋਏ ਮਣੀਕਰਨ ਗੁਰੂ ਨਾਨਕ ਨੇ ਚਰਨ

ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦਰਗਾਹ ਵਿੱਚ ਜੁੜ ਬੈਠੀ ਸਾਧ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਜਿੰਨਾ ਚਿਰ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋਈ, ਜਿੰਨਾ ਚਿਰ ਮੈਨੂੰ ਗੁਰੂ ਨਾਨਕ ਸਾਹਿਬ ਨਹੀਂ ਮਿਲੇ, ਮੇਰੇ ਤੇ ਸਾਹਿਬ ਨਹੀਂ ਟੁੱਟੇ, ਮੇਰੀ ਕੀ ਅਵਸਥਾ ਸੀ ਜੀ? ਹਜ਼ੂਰ ਕਹਿੰਦੇ ਨੇ, ਕੌਣ ਸਤਿਗੁਰੂ?

ਨੇ ਜੀ ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ ਹਰ ਕੀ ਵੱਡੇ

ਜਦੋਂ ਵੀ ਕਿਸੇ ਸਮੇਂ ਔਰ ਕਿਸੇ ਸਥਾਨ ਉੱਤੇ ਜ਼ੁਲਮ ਦੀਆਂ ਹਨੇਰੀਆਂ ਝੁੱਲੀਆਂ ਨੇ, ਪਾਪਾਂ ਦੇ ਬੱਦਲ ਛਾਏ ਨੇ, ਉਹ ਸਮਾਂ ਇਤਿਹਾਸ ਦਾ ਖੂਨੀ ਪਤਰਾ ਬਣਦਾ ਗਿਆ। ਸਮੇਂ ਸਮੇਂ ਅਨੁਸਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪਣੇ ਵੱਖਰੇ ਵੱਖਰੇ ਰੰਗਾਂ ਰਾਹੀਂ ਕਿਸੇ ਪੀਰ ਫਕੀਰ ਜਾਂ ਦਰਵੇਸ਼ ਦੇ ਜਾਮੇ ਵਿੱਚ ਪ੍ਰਗਟ ਹੋ ਕੇ ਸਾਰੀ ਕਾਇਨਾਤ ਦੇ ਦੁੱਖਾਂ ਦਰਦਾਂ ਦਾ ਨਾਸ਼ ਕਰਨ ਲਈ ਆਪ ਸਹਾਈ ਹੁੰਦੇ ਰਹੇ। ਦੁਸ਼ਟ ਦਮਨ ਦਸ਼ਮੇਸ਼ ਪਿਤਾ ਨੇ ਉਸ ਸਮੇਂ ਅਵਤਾਰ ਧਾਰਿਆ ਜਦੋਂ ਕਿ ਗਰੀਬ ਮਜ਼ਲੂਮਾਂ ਦੁਖੀਆਂ ਦੀ ਚੀਖੋ ਪੁਕਾਰ ਸੁਣਨ ਵਾਲਾ ਔਰ ਰੱਖਿਆ ਕਰਨ ਵਾਲਾ ਧਰਤੀ ਉੱਤੇ ਹੋਰ ਕੋਈ ਨਹੀਂ ਸੀ। ਪਿਤਾ ਤੋਂ ਪੁੱਤਰਾਂ ਤੱਕ ਸਾਰਾ ਸਰਬੰਸ ਵਤਨ ਕੌਮ ਦੇ ਲੇਖੇ ਲਾ ਕੇ ਗੁਪਤ ਹਨੇਰੀ ਰਾਤ ਨੂੰ ਮਾਛੀਵਾੜੇ ਦੇ ਬੀਆਬਾਨ ਜੰਗਲਾਂ ਵਿੱਚ ਢੀਮ ਦਾ ਸਰਾਣਾ ਲਾ ਕੇ ਚੋਜੀ ਪ੍ਰੀਤਮ ਲੋਕਾਂ ਭਾਣੇ ਤਾਂ ਰੋੜਾਂ ਉੱਤੇ ਸੁੱਤੇ ਹੋਏ ਸਨ, ਪਰ ਅਸਲ ਵਿੱਚ ਦਸ਼ਮ ਪਿਤਾ ਸੁੱਤੇ ਹੋਏ ਨਹੀਂ ਸਨ। ਭਲਾ ਕਦੇ ਔਖੀਆਂ ਘੜੀਆਂ ਵਿੱਚ ਵੀ ਕਦੇ ਕਿਸੇ ਨੂੰ ਰੋੜਾਂ ਉੱਤੇ ਨੀਂਦ ਆ ਸਕਦੀ ਹੈ? ਜਦੋਂ ਕਿ ਲੁਕਾਈ ਦੇ ਦੁੱਖਾਂ ਨੂੰ ਕਿਸੇ ਨੇ ਆਪ ਜਾਣ ਬੁੱਝ ਕੇ ਸੀਨੇ ਨਾਲ ਲਾਇਆ ਹੋਵੇ। ਕਲਗੀਆਂ ਵਾਲੇ ਦਸ਼ਮ ਪਿਤਾ ਉਸ ਵੇਲੇ ਅੱਖਾਂ ਮੀਟੀ ਸ਼ਾਇਦ ਇਸ ਖਿਆਲ ਵਿੱਚ ਮਗਨ ਸਨ ਕਿ ਕਿਸ ਤਰ੍ਹਾਂ ਜ਼ੁਲਮ ਦੀਆਂ ਜੜ੍ਹਾਂ ਪੁੱਟ ਕੇ ਦੇਸ਼ ਦੇ ਗਲੋਂ ਗੁਲਾਮੀ ਦਾ ਫੰਦਾ ਲਾਇਆ ਜਾਵੇ। ਲੁਕਾਈ ਲਈ ਸਭ ਕੁਝ ਵਾਰ ਕੇ ਘਰੋਂ ਬੇਘਰ ਹੋ ਕੇ ਜੰਗਲਾਂ ਦਾ ਵਾਸੀ ਹੋ ਕੇ ਰਹਿਣਾ, ਫਿਰ ਸਿਦਕ ਨਾ ਹਾਰਨਾ, ਕਮਾਲ ਹੈ। ਦੁਨੀਆਂ ਦੇ ਇਤਿਹਾਸ ਵਿੱਚ ਇਸ ਤੋਂ ਵੱਡੀ ਕੁਰਬਾਨੀ ਦੀ ਮਿਸਾਲ ਹੋਰ ਕਿਤੇ

ਇੱਕ ਪਾਸੇ ਦੋ ਜਹਾਨ ਦੇ ਬਾਲੀ ਦਸ਼ਮੇਸ਼ ਪਿਤਾ ਦੇ ਮਿਸ਼ਨ ਦੀ ਪੂਰਤੀ ਲਈ ਅਤੇ ਪਾਪਾਂ ਦੇ ਬੱਦਲਾਂ ਦੀ ਧੁੰਦ ਨੂੰ ਦੂਰ ਕਰਨ ਲਈ ਦਸ਼ਮ ਪਿਤਾ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਹੋਰ ਅਨੇਕਾਂ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦੀ ਪਾ ਗਏ ਤੇ ਦੂਸਰੇ ਪਾਸੇ ਜਦਕਿ ਕੁੱਲ ਦੁਨੀਆਂ ਸੁੱਖਾਂ ਦੀ ਨੀਂਦ ਘੂੰਗ ਸੁੱਤੀ ਪਈ ਹੈ ਕਾਲੀ ਬੋਲੀ ਰਾਤ ਦੇ ਛਨਾਟੇ ਵਿੱਚ ਸਰਸਾ ਨਦੀ ਦੇ ਕੰਢਿਓਂ ਵਿਛੜ ਕੇ ਦਾਦੀ ਮਾਂ ਮਾਤਾ ਗੁਜਰੀ ਜੀ ਦੀ ਉਂਗਲੀ ਫੜੀ ਦੋ ਕੋਮਲ ਕਲੀਆਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਮਤਾ ਦਾ ਨਿੱਘ ਮਾਣਦੇ ਨਿੱਕੀਆਂ ਨਿੱਕੀਆਂ ਕਦਮਾਂ ਪੁੱਟਦੇ ਆਪਣੇ ਵੱਡੇ ਵੀਰਿਆਂ ਬਾਰੇ ਦਾਦੀ ਮਾਂ ਕੋਲੋਂ ਗੱਲੀ ਪਏ ਸਵਾਲ ਪੁੱਛਦੇ ਨੇ ਕਹਿਰਾਂ ਦੀ ਸਰਦੀ ਵਿੱਚ ਜਦਕਿ ਬੱਦਲ ਗਰਜ ਰਹੇ ਨੇ ਬਿਜਲੀ ਕੜਕ ਰਹੀ ਹੈ ਹੱਡਾਂ ਨੂੰ ਚੀਰ ਦੀ ਠੰਡੀ ਹਵਾ ਚੱਲ ਰਹੀ ਹੈ ਛੋਟੇ ਸਾਹਿਬਜ਼ਾਦੇ ਬੁੱਢੀ ਦਾਦੀ ਮਾਂ ਦੇ ਨਾਲ ਲੰਮੀਆਂ ਬਾਟਾਂ ਦੇ ਫਾਂਦੀ ਬਣੇ ਪਹਾੜਾਂ ਦੇ ਰਸਤੇ ਜੰਗਲਾਂ ਨੂੰ ਚੀਰਦੇ ਟੁਰੇ ਜਾ ਰਹੇ ਸਨ

ਜਦੋਂ ਦੋਵੇਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਔਖੀਆਂ ਘੜੀਆਂ ਵਿੱਚੋਂ ਗੁਜ਼ਰਦੇ ਹੋਏ ਰੋਪੜ ਦੇ ਇਲਾਕੇ ਪਿੰਡ ਖੇੜੀ ਵਿਖੇ ਆਪਣੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਦਾ ਆਸਰਾ ਲਿਆ, ਤਾਂ ਉਸ ਸਮੇਂ ਮਾਤਾ ਜੀ ਦੇ ਕੋਲ ਕੁਝ ਹੀਰੇ ਮੋਤੀ ਜਵਾਹਰਾਤ ਵੀ ਸਨ, ਜਿਨ੍ਹਾਂ ਨੂੰ ਵੇਖ ਕੇ ਗੰਗੂ ਬ੍ਰਾਹਮਣ ਦਾ ਮਨ ਬਦਲ ਗਿਆ। ਉਹ ਨੀਤੋਂ ਬਦਨੀਤ ਹੋ ਗਿਆ। ਗੰਗੂ ਦੇ ਘਰਵਾਲੀ ਨੇ ਉਸਨੂੰ ਬਹੁਤ ਸਮਝਾਇਆ, ਪਰ ਉਸ ਲੂਣ ਹਰਾਮੀ ਨੇ ਆਪਣੀ ਸਾਰੀ ਪੁਰਾਣੀ ਸੇਵਾ ਭਾਵਨਾ ਉੱਤੇ ਪਾਣੀ ਫੇਰ ਦਿੱਤਾ ਤੇ ਬਦ ਖਲਾਮੀ ਤੇ ਉਤਰ ਆਇਆ। ਦਰਅਸਲ ਹੀਰਿਆਂ ਦੀ ਚਮਕ ਨੇ ਗੰਗੂ ਦੀਆਂ ਅੱਖਾਂ ਲਾਲਚਨਾ ਅੰਨੀਆਂ ਕਰ ਦਿੱਤੀਆਂ ਸਨ। ਮਾਤਾ ਗੁਜਰੀ ਜੀ ਨੂੰ ਜਦੋਂ ਗੰਗੂ ਦੀ ਇਸ ਬਦਨੀਤੀ ਦੀ ਭਿਣਕ ਪਈ ਤਾਂ ਉਨ੍ਹਾਂ ਨੇ ਉਸ ਨੂੰ ਇਹ ਫਿਟਕਾਰ ਦਿੱਤੀ ਕਿ ਚੰਦਰਿਆ, ਜੇ ਤੈਨੂੰ ਮਾਇਆ ਨਾਲ ਇੰਨਾ ਹੀ ਮੋਹ ਸੀ ਤੂੰ ਚੋਰੀ ਕਰਨ ਦੀ ਬਜਾਏ ਮੈਥੋਂ ਮੰਗ ਕਿਉਂ ਨਾ ਲਈ। ਇੰਨਾ ਸੁਣਦੇ ਸਾਰ ਗੰਗੂ ਨਮੋਸ਼ੀ ਦੇ ਸਮੁੰਦਰ ਵਿੱਚ ਡੁੱਬ ਗਿਆ। ਬਦਨਾਮੀ ਤੋਂ ਛੁਟਕਾਰਾ ਪਾਉਣ ਲਈ ਗੰਗੂ ਬ੍ਰਾਹਮਣ ਨੇ ਸੂਬਾ ਸਰਹੰਦ ਦੇ ਨਾਇਬ ਨਵਾਬ ਜਾਨੀ ਖਾਨ ਕੋਲ ਚੁਗਲੀ ਕੀਤੀ ਕਿ ਸਿੱਖਾਂ ਦੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਬੁੱਢੀ ਮਾਂ ਮਾਤਾ ਗੁਜਰੀ ਅਤੇ ਉਸ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਮੇਰੇ ਘਰ ਪਨਾਹ ਲੈ ਰਹੇ ਨੇ। ਕੁਦਰਤ ਦੇ ਅਟਲ ਨਿਯਮ ਨੇ ਕਿ ਜੋ ਹੋਣਾ ਹੈ ਹੋ ਕੇ ਹੀ ਰਹਿੰਦਾ। ਇਸ ਨਵੀਂ ਮੁਸੀਬਤ ਨੇ ਬੁੱਢੀ ਮਾਤਾ ਗੁਜਰੀ ਨੂੰ ਕਰੜੇ ਇਮਤਿਹਾਨ ਵਿੱਚ ਪਾ ਦਿੱਤਾ। ਇਨਸਾਨੀਅਤ ਦਾ ਪੱਲਾ ਫੜਨ ਵਾਲੀ ਹਰ ਆਤਮਾ ਵਿੱਚੋਂ ਉਸ ਸਮੇਂ ਇਹੀ ਆਵਾਜ਼ਾਂ ਆਈਆਂ,

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕੀ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਗ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਬੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਗਏ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਦ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਨ੍ਹਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਨ੍ਹਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀ ਵਿੱਚ ਆਵੇ ਤੂੰ ਕਰ ਦੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਚਿੜੇ ਮੱਥੇ ਕਬੂਲ ਨਾ ਕਰੀਏ।

0: ਕਹਿਣ ਲੱਗੇ ਤੁਸੀਂ ਚਲੇ ਜਾਓ, ਤੇ ਮੈਂ ਜਿੱਥੇ ਜਾਣਾ ਸੀ ਪਹੁੰਚ ਗਿਆ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਤੇਥੋਂ ਬਿਨਾਂ ਅਸੀਂ ਕਿਵੇਂ ਚਲੇ ਜਾਵਾਂਗੇ? ਤੂੰ ਸਾਡੇ ਨਾਲ ਚੱਲ, ਬੜਾ ਜ਼ੋਰ ਲਾਉਂਦੇ ਹਨ। ਕਹਿੰਦੇ ਨਹੀਂ, ਬਸ ਤੁਸੀਂ ਚਲੇ ਜਾਓ, ਮੇਰੇ ਹੁਣ ਕਿਤੇ ਵੀ ਜਾਣ ਦੀ ਖਾਹਿਸ਼ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਤੰਗਾ ਦੀਪ ਦੇ ਕੋਲ ਜਾ ਕੇ ਮੁੜਦਾ ਨਹੀਂ ਹੈ, ਉਹ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਜਨਮਾਂ ਜਨਮਾਂ ਤਰ੍ਹਾਂ ਦੀ ਭਗਤੀ ਤਪੱਸਿਆ, ਹੁਣ ਉਸਨੂੰ ਫਲ ਲੱਗਣ ਦਾ ਵਕਤ ਆ ਗਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਰੰਤੂ ਅਜੇ ਪ੍ਰੀਖਿਆ ਦੀ ਘੜੀ ਸਾਹਮਣੇ ਖੜੀ ਹੈ। ਸੋ ਸਤ ਸੰਗਤ ਹੁਣ ਨਾਲ ਦੇ ਸਾਥੀਆਂ ਨੂੰ ਕਹਿ ਕੁਹਾ ਕੇ ਤੋਰ ਦਿੱਤਾ, ਗੁਰੂ ਜੀ ਦਾ ਜੀਵਨ ਪਤੰਗੇ ਦੇ ਸਮਾਨ ਹੋ ਗਿਆ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕੀ ਹੋਇਆ? ਸਤ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਾਰੀ ਦੁਨੀਆਂ ਭੁੱਲ ਗਈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਗੁਰੂ ਜੀ ਦੇ ਦਰਸ਼ਨਾਂ ਦੀ ਤਸੀਰ ਹੈ, ਜਿਨ੍ਹਾਂ ਨੇ ਸ਼ਰਧਾ ਦੇ ਨਾਲ ਉਹ ਦੀਦਾਰ ਪਾ ਲਿਆ ਹੈ, ਜਿਨ੍ਹਾਂ ਨੇ ਸਾਧ ਸੰਗਤ ਅਸਲ ਅਰਥਾਂ ਵਿੱਚ ਉਹ ਦਰਸ਼ਨ ਮਿਲ ਗਿਆ ਹੈ, ਦੁਨੀਆਂ

0: ਭੁੱਲ ਗਈ ਸਾਰੀ ਦੁਨੀਆ। ਪਰੰਤੂ ਗੁਰੂ ਜੀ ਕੀ ਕਹਿੰਦੇ ਹਨ? ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਪੁਰਖਾ ਘਰ ਜਾਓ ਫਿਰ ਆਉਣਾ, ਵਾਪਸ ਜਾਓ ਘਰ ਮਿਲੋ ਫਿਰ ਵਾਪਸ ਆਉਣਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਤਿਹਾਸ ਬੜਾ ਲੰਮਾ ਹੈ ਤੇ ਸਾਧ ਸੰਗਤ ਗੁਰੂ ਜੀ ਨੇ ਸੇਵਾ ਸ਼ੁਰੂ ਕੀਤੀ ਗੁਰੂ ਨਾਨਕ ਦੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹੋ ਜੀ ਸੇਵਾ ਕੀਤੀ, ਇਹੋ ਜੀ ਸੇਵਾ ਕੀਤੀ। ਸੁਣਿਆ ਸੀ ਸੇਵਕ ਕੌਣ ਹੁੰਦਾ ਭਾਈ, ਸਿੱਖ ਕੌਣ ਹੁੰਦਾ ਜਿਹਨੂੰ ਗਰਮੀ ਸਰਦੀ ਦੀ ਪਰਵਾਹ ਨੇ, ਜਿਹਨੂੰ ਦੁੱਖ ਸੁੱਖ ਇੱਕ ਸਮਾਨ ਨੇ, ਜਿਹਨੂੰ ਮਾਨ ਅਪਮਾਨ ਇੱਕ ਸਮਾਨ ਨੇ, ਜਿਹੜਾ ਦੁਨੀਆਂ ਦੀ ਪਰਵਾਹ ਨਹੀਂ ਕਰਦਾ, ਜਿਹੜਾ ਸਾਧ ਸੰਗਤ ਭੁੱਖ ਪਿਆਸ ਨੂੰ ਵੀ ਸਹਾਰ ਲੈਂਦਾ ਹੈ, ਜਿਹੜਾ ਆਪਣਾ ਤਨ ਮਨ ਧਨ ਸਭ ਗੁਰੂ ਨੂੰ ਗੁਰੂ ਦਾ ਸਮਝਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੋ ਆਪਨੇ ਕੀਰਤਨ ਦੀ ਆਰੰਭਤਾ ਦੇ ਵਿੱਚ ਪੜਿਆ ਸੀ।

0: ਕਿਸੇ ਹੀ ਕੋਈ ਕੋਈ ਮੰਜਨ ਮਾਣੀ
1: ਇੱਕ ਤੂੰ
0: ਕਿਤਨੇ ਰਿਸ਼ਤੇ ਹਨ ਭਾਈ ਕਿਤਨੇ ਸੰਬੰਧ ਹਨ ਸਾਡੇ ਦੁਨੀਆਂ ਦੇ ਵਿੱਚ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ
1: ਗੋਲੇ
0: ਗੋਲੇ ਬਣ ਕੇ ਮੁੱਲ ਖਰੀਦੀ ਲਾਲੇ ਗੋਲੇ ਸੋ ਸਤਸੰਗ ਸੇਵਾ ਕਰਦੇ ਗਏ ਸੇਵਾ ਕਰਦੇ ਗਏ ਇੱਕ ਦਿਨ ਕੀ ਵੇਖਦੇ ਨੇ ਅੰਮ੍ਰਿਤ ਵੇਲੇ ਗੁਰੂ ਕੇ ਦਰਬਾਰ ਵਿੱਚ ਇੱਕ ਬੀਬੀ ਝਾੜੂ ਫੇਰਦੀ ਹੈ ਝਾੜੂ ਫੇਰਦੀ ਹੈ ਕਈ ਵਾਰ ਐਸਾ ਦ੍ਰਿਸ਼ ਵੇਖਿਆ ਬੜੇ ਹੈਰਾਨ ਹੋਏ ਪੁੱਛਦੇ ਹਨ ਦਿਨੇ ਸਤਿਗੁਰੂ ਜੀ ਨੂੰ ਧੰਨ ਗੁਰੂ ਨਾਨਕ ਜੀ ਹੇ ਗੁਰਦੇਵ ਕਿ ਸਵੇਰੇ ਸਵੇਰੇ ਬੀਬੀ ਆਉਂਦੀ ਹੈ ਝਾੜੂ ਮਾਰਦੀ ਹੈ ਪਤਾ ਨਹੀਂ ਕਿੱਥੋਂ ਗੁਪਤੋਂ ਪ੍ਰਗਟ ਹੋ ਜਾਂਦੀ ਹੈ ਫਿਰ ਕਿੱਥੋਂ ਪ੍ਰਗਟ ਹੋ ਕੇ ਗੁਪਤ ਹੋ ਜਾਂਦੀ ਹੈ ਕੌਣ ਹੈ ਉਹ ਬੜੇ ਅਜੀਬ ਭੇਸ਼ਭੂਸ਼ਾ ਹੈ ਉਸਦੀ ਬੜੀ ਅਜੀਬ ਕ੍ਰਾਂਤੀ ਆਭਾ ਹੈ ਉਸਦੀ ਕੌਣ ਹੈ ਗੁਰੂ ਨਾਨਕ ਜੀ ਮੁਸਕਰਾ ਕੇ ਕਹਿੰਦੇ ਹਨ ਪੁਰਖਾ ਤੂੰ ਖੁਦ ਹੀ ਪੁੱਛ ਲੈਣਾ ਸੀ ਤੂੰ ਉਸਨੂੰ ਆਪ ਹੀ ਪੁੱਛ ਲੈਂਦੋ ਕੌਣ ਸੀ ਅੱਛਾ ਸਤਿਗੁਰੂ ਜੀ ਮੈਂ ਆਪ ਦਾ ਹੁਕਮ ਮੈਂ ਇਸ ਤਰ੍ਹਾਂ ਹੀ ਕਰਾਂਗਾ ਦੂਸਰੇ ਦਿਨ ਫਿਰ ਜਦੋਂ ਉਹ ਝਾੜੂ ਮਾਰਦੀ ਹੈ ਤਾਂ ਭਾਈ ਲੈਣਾ ਜੀ ਪੁੱਛਦੇ ਹਨ ਵੀ ਮਾਤਾ ਤੁਸੀਂ ਕੌਣ ਹੋ ਕਿੱਥੋਂ ਸੇਵਾ ਕਰਨ ਵਾਸਤੇ ਆਉਂਦੇ ਹੋ ਕਿੱਥੋਂ ਪ੍ਰਗਟ ਹੋ ਜਾਂਦੇ ਹੋ ਕਿੱਥੇ ਪਤਾ ਹੀ ਨਹੀਂ ਲੱਗਦਾ ਕਿੱਥੋਂ ਆਉਂਦੇ ਹੋ ਕਿੱਥੋਂ ਜਾਂਦੇ ਹੋ ਉਹ ਬੀਬੀ ਮੁਸਕਰਾ ਕੇ ਕਹਿੰਦੀ ਹੈ ਪੁਰਸ਼ਾ ਮੈਂ ਉਹੀ ਹਾਂ ਜਿਸ ਦੇ ਚਾਲਿਆਂ ਵਾਸਤੇ ਜਾਂਦਾ ਹੁੰਦਾ ਸੀ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਮੈਂ ਉਹੀ ਹਾਂ ਜਿਹਦੇ ਚਾਲਿਆਂ ਵਾਸਤੇ ਜਾਂਦਾ ਹੁੰਦਾ ਸੀ ਅੱਛਾ ਦੇਵੀ ਮਾਤਾ ਤੂੰ ਕਹਿੰਦੇ ਹਾਂ ਮੈਂ ਇੱਥੇ ਫਿਰ ਕਿਵੇਂ ਕਹਿੰਦੇ ਇਹ ਦਰਬਾਰ ਹੈ ਜਿੱਥੇ ਅਸੀਂ ਵੀ ਝਾੜੂ ਮਾਰਦੇ ਹਾਂ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: 33 ਕਰੋੜ ਦੇਵੀ ਦੇਵਤਾ ਜਿਸ ਦੀ ਅਰਦਲ ਵਿੱਚ ਖੜਦਾ ਹੈ ਜਿਸ ਦੇ ਹੁਕਮ ਦੇ ਵਿੱਚ ਹੈ ਬਾਣੀ ਦੇ ਵਿੱਚ ਲਿਖਿਆ ਨਾ ਗੁਰੂ ਅਰਜਨ ਦੇਵ ਜੀ ਨੇ ਇਸੇ ਕਰਕੇ ਸਭ ਤੋਂ ਵੱਡਾ ਸਤਿਗੁਰੂ

0: ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਲ ਰਾਖੀ। ਸੋ ਸਾਧ ਸੰਗਤ ਕਹਿੰਦੇ ਅਸੀਂ ਇੱਥੋਂ ਮੰਗਦੇ ਹਾਂ, ਅਸੀਂ ਲੋਕਾਂ ਨੂੰ ਦਾਤਾਂ ਦਿੰਦੇ ਹਾਂ, ਪਰੰਤੂ ਗੁਰੂ ਨਾਨਕ ਦੇ ਦਰ ਤੋਂ ਮੰਗ ਕੇ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਵੱਡਾ ਮਾਲਕ ਹੈ, ਇਸ ਮਾਲਕ ਤੋਂ ਮੰਗ ਕੇ ਅੱਗੇ ਵਰਤਾਉਂਦੇ ਹਾਂ। ਸੋ ਸਾਧ ਸੰਗਤ, ਆਪ ਜੀ ਸਰਵਣ ਕਰ ਰਹੇ ਸੀ ਪਰ ਅਰਥਰ ਜੋਗੀ ਨੇ ਕੋਈ ਸਵਾਲ ਨਹੀਂ ਕੀਤਾ, ਕੋਈ ਜਵਾਬ ਨਹੀਂ ਕੀਤਾ, ਗੁਰੂ ਦੀ ਸ਼ਰਨ ਵਿੱਚ ਪਏ। ਹੋਰ ਜੋਗੀ ਲੋਕ ਉੱਤਰ ਪ੍ਰਸ਼ਨ ਕਰਦੇ ਹਨ, ਸਵਾਲ ਜਵਾਬ ਕਰਦੇ ਹਨ, ਤਰ੍ਹਾਂ ਤਰ੍ਹਾਂ ਦੇ ਸ਼ੰਕੇ ਕਰਦੇ ਹਨ, ਕੋਈ ਕੋਈ ਤਰੀਕਾ ਅਪਣਾਉਂਦਾ ਹੈ। ਸੋ ਸਾਧ ਸੰਗਤ, ਪਰੰਤੂ ਭਰਤ ਸ੍ਰੀ ਨੂੰ ਸੁਪਨੇ ਦੇ ਵਿੱਚ ਸਾਧ ਸੰਗਤ ਸੁਪਨ ਦਰਸ਼ਨ ਹੋ ਗਿਆ, ਜਿਨ੍ਹਾਂ ਨੂੰ ਉਸਨੇ ਜੋੜਨਾ ਹੈ। ਕੋਈ ਸਾਧ ਸੰਗਤ ਐਸਾ ਕਟਾਕਸ਼ ਕਿਰਪਾ ਕਟਾਕਸ਼ ਅਵਲੋਕਨ ਕੀ ਦਾਸ ਕਾ ਦੁੱਖ ਵਧਾਰੇ, ਕੋਈ ਐਸਾ ਕਟਾਕਸ਼ ਮਾਰ ਦਿੰਦੇ ਹਨ ਸਤਿਗੁਰੂ, ਕੋਈ ਸੁਪਨ ਚਰਿੱਤਰ ਚਿੱਤਰ ਹੀ ਦਿਖ ਜਾਂਦਾ ਹੈ ਜਾਂ ਕੋਈ ਹੋਰ ਕੌਤਕ ਵਰਤ ਜਾਂਦਾ ਹੈ। ਸੋ ਸਾਧ ਸੰਗਤ, ਹੁਣ ਪਰਥਰੀ ਸਾਧ ਸੰਗਤ ਗੁਰੂ ਦੀ ਸ਼ਰਨ ਦੇ ਵਿੱਚ ਪਿਆ। ਮੇਰਾ ਮਨ 500 ਸਾਲ ਦੀ ਮੇਰੀ ਉਮਰ ਹੋ ਗਈ ਹੈ, ਵੱਡੀ ਆਰਜਾ ਫਿਰ ਜਨਮ ਹੈ ਹਰ ਸੰਸੰਗ ਨਾ। ਯੋਗ ਸਿੱਧ ਆਸਨ 84 ਆਸਨ ਯੋਗ ਦੇ ਮੈਂ ਕੀਤੇ ਹਨ, ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ, ਵੱਡੀ ਆਰਜਾ, ਇਸ ਦਾ ਬਸ ਇਹ ਫਲ ਮਿਲ ਗਿਆ, ਸਵਾਸ ਰੋਕ ਲਏ, ਪ੍ਰਾਣਾਯਾਮ ਕੀਤਾ, ਕੁੰਭ ਕੀਤੇ, ਵੱਡੀ ਆਰਜਾ ਫਿਰ ਜਨਮ ਹੈ। ਉਮਰਾਂ ਤਾਂ ਬੜੀਆਂ ਲੰਮੀਆਂ ਹੋ ਗਈਆਂ, ਪਰੰਤੂ ਜੰਮਣ ਮਰਨ ਦਾ ਫਿਰ ਵੀ ਭੈ ਦੂਰ ਨਾ ਹੋਇਆ, ਹਰ ਸੁਨ ਸੰਗ ਨਾ ਗਾਇਆ, ਪਰੰਤੂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋਇਆ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਤਿਗੁਰੂ ਜੀ ਨੇ ਕਿਰਪਾ ਕੀਤੀ, ਨਾਮ ਦੀ ਦਾਤ ਬਖਸ਼ਿਸ਼ ਕੀਤੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹ ਦੁਖੀਆਂ ਦਾ ਦਰਦੀ ਜਿਹੜਾ ਆਇਆ ਹੀ ਸੰਸਾਰ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਸੀ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਰਿਆਂ ਨੂੰ ਸਿੱਧੇ ਰਸਤੇ ਪਾਉਣ ਆਇਆ ਸੀ ਗੁਰੂ ਨਾਨਕ ਪਾਤਸ਼ਾਹ। ਬੋਲੋ ਧੰਨ ਗੁਰੂ ਨਾਨਕ।
1: ਧੰਨ ਗੁਰੂ ਨਾਨਕ ਸਾਹਿਬ ਜੀ।
0: ਅੰਤਰਜਾਮੀ ਕਟਕਟ ਦੀ ਜਾਣਦੇ ਹਨ, ਇੱਕ ਮਰਦਾਨੇ ਨੂੰ ਭੇਜਦੇ ਨੇ ਐਸੇ ਪੁਰਸ਼ ਦੇ ਕੋਲੇ, ਜਾ ਬਈ ਮਰਦਾਨਿਆਂ। ਸਾਧ ਸੰਗਤ ਦੇਖਿਆ ਬੜਾ ਮਰਦ ਵੀ ਇਸ ਐਸਾ ਪੁਰਸ਼ ਹੈ, ਉਹ ਉਪਰੋਂ ਦੇਖ ਕੇ ਉਸਦੀ ਕੀ ਹਾਲਤ ਹੈ ਜੀ, ਬੜਾ ਤਾਂ ਵੱਡੇ ਵੱਡੇ ਗੱਦਿਆਂ ਤੇ ਬੈਠਾ ਹੈ, ਰੇਸ਼ਮੀ ਵਸਤਰ ਰੇਸ਼ਮੀ ਗੱਦਿਆਂ ਤੇ ਬੈਠਾ ਹੈ, ਬੜੇ ਨੌਕਰ ਚੌਕਰ ਖੜੇ ਹਨ। ਮਹਾਰਾਜ ਤੁਸੀਂ ਕਹਿੰਦੇ ਹੋ ਨਾਨਕ ਦੁਖੀਆ ਸਭ ਸੰਸਾਰ, ਨਾਨਕ ਦੁਖੀਆ ਸਭ ਸੰਸਾਰ, ਇਹਦੇ ਵਰਗਾ ਸੁਖੀ ਕੌਣ ਹੋਊਗਾ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹਦੇ ਵਰਗਾ ਸੁਖੀ ਕੌਣ ਹੋਊਗਾ? ਮਹਾਰਾਜ ਹੱਸ ਕੇ ਅੰਤਰਜਾਮੀ ਸਤਿਗੁਰੂ ਕਹਿੰਦੇ ਨੇ ਮਰਦਾਨਿਆਂ, ਪੁੱਛ ਲੈ ਜਾ ਕੇ ਉਸ ਨੂੰ, ਕੌਣ ਹੈ ਤੂੰ? ਮਰਦਾਨਾ ਪੁੱਛਦਾ, ਬਾਈ ਸੇਠ ਜੀ, ਸ਼ਾਹੂਕਾਰ ਜੀ, ਇੱਕ ਗੱਲ ਪੁੱਛਣੀ ਹੈ। ਕਹਿੰਦੇ ਪੁੱਛੋ, ਪਹਿਲਾਂ ਇਹ ਦੱਸੋ ਤੁਸੀਂ ਕੌਣ ਹੈ, ਕਿਸ ਦੇਸ਼ ਦੇ ਵਾਸੀ ਹੋ, ਕਿਹੋ ਜਿਹਾ ਭੇਸ ਭੂਸਾ ਹੈ? ਮੈਂ ਤਾਂ ਜੀ ਗੁਰੂ ਨਾਨਕ ਦਾ ਸੇਵਕ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਨਾਨਕ ਤਾਂ ਪਹਿਲੀ ਵਾਰੀ ਨਾਂ ਸੁਣਿਆ, ਕੌਣ ਹੈ ਗੁਰੂ ਨਾਨਕ? ਕਹਿੰਦੇ ਤੁਸੀਂ ਸੁਣਿਆ ਨੀ, ਤੁਸੀਂ ਸੋਭਾ ਸੁਣੀ? ਕਿ ਮੈਂ ਤਾਂ ਸੁਣੀ ਨੀ ਇਸ ਦੇਸ਼ ਦੇ ਵਿੱਚ। ਤਾਂ ਗੁਰੂ ਨਾਨਕ ਮਰਦਾਨਾ ਦੱਸਦਾ, ਪਰਿਚਾ ਕਰਾਉਂਦਾ ਹੈ, ਮਰਦਾਨਾ ਦੱਸਦਾ ਗੁਰੂ ਨਾਨਕ ਕੌਣ ਹੈ? ਉਹ ਹੈ ਗੁਰੂ।

0: ਜਿਹਨੇ ਸਾਰੀ ਦੁਨੀਆਂ ਜਿਤ ਨਾਮ ਦਾ ਚੱਕਰ ਫੇਰਿਆ ਹੈ। ਨਾਨਕ ਨਿਰੰਕਾਰੀ ਕਰਕੇ ਸਤਿਗੁਰੂ ਉਸ ਸਮੇਂ ਪ੍ਰਸਿੱਧ ਸਨ। ਗੁਰੂ ਨਾਨਕ ਨਿਰੰਕਾਰੀ ਕਹਿੰਦੇ ਫਿਰ ਤੂੰ ਕੀ ਕਰਨਾ, ਮੈਂ ਤਾਂ ਤੈਨੂੰ ਪੁੱਛਣ ਆਇਆ ਸੇਠ। ਮੇਰਾ ਮਾਲਕ ਕਹਿੰਦਾ ਹੈ
1: ਦੁਖੀ ਹੈ ਸੰਸਾਰ ਇਹ ਜਗ ਦੁਖੀਆਂ, ਇਹ ਜਗ ਦੁਖੀਆਂ ਦੁਖੀ ਹੈ ਸੰਸਾਰ।

0: ਮੇਰਾ ਮਾਲਕ ਕਹਿੰਦਾ ਹੈ ਨਾਨਕ ਦੁਖੀਆ
1: ਸਭ ਸੰਸਾਰ,
0: ਤੇ ਮੈਂ ਸਵਾਲ ਕੀਤਾ ਸਾਰਾ ਸੰਸਾਰ ਤਾਂ ਦੁਖੀ ਹੋ ਨਹੀਂ ਸਕਦਾ, ਪਰੰਤੂ ਸਤਿਗੁਰਾਂ ਦੇ ਵਚਨ ਝੂਠੇ ਕਿਵੇਂ ਹੋ ਸਕਦੇ ਨੇ ਬੋਲੋ?
1: ਸਤਨਾਮ ਸ੍ਰੀ ਵਾਹਿਗੁਰੂ,
0: ਗੁਰਬਾਣੀ ਤਾਂ ਤ੍ਰੈ ਕਾਲ ਸੱਤ ਹੈ ਭਾਈ, ਗੁਰੂ ਜੀ ਦੇ ਵਚਨ ਤਾਂ ਸਦਾ ਹੀ ਸੱਤ ਹਨ। ਇਸ ਕਰਕੇ ਮੈਂ ਇਹ ਸਵਾਲ ਕੀਤਾ ਸੀ, ਇਹ ਸੇਠ ਨੂੰ ਕਹਿਣ ਲੱਗਿਆ ਤੁਸੀਂ ਸ਼ਾਹੂਕਾਰ ਜੀ ਨਾਲ, ਸੇਠ ਜੀ ਬੜੀ ਧਨੀ ਅਮੀਰ ਜਿਨ੍ਹਾਂ ਦੇ ਏਡੇ ਭਰੇ ਪਏ ਨੇ ਆ ਗੋਲਕਾਂ ਖਜ਼ਾਨੇ, ਇੰਨੇ ਨੌਕਰ ਚਾਕਰ, ਮੈਨੂੰ ਤੁਸੀਂ ਇੱਕ ਸੁਖੀ ਦਿਸੇ ਹੋ, ਇਸ ਕਰਕੇ ਮੇਰੇ ਮਾਲਕ ਨੇ ਭੇਜਿਆ ਕਿ ਮੈਂ ਪੁੱਛਾਂ ਤੁਹਾਨੂੰ ਵੀ ਤੁਸੀਂ ਸੁਖੀ ਹੋ, ਕੀ ਤੁਸੀਂ ਸੁਖੀ ਹੋ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ। ਇੰਨਾ ਸਾਸਨ ਗੱਲ ਕਰਨ ਦੀ ਦੇਰ ਸੀ, ਉਸ ਸ਼ਾਹੂਕਾਰ ਦੇ ਅੱਖਾਂ ਵਿੱਚੋਂ ਪਾਣੀ ਜਾਣਾ ਸ਼ੁਰੂ ਹੋ ਗਿਆ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਵੇਂ ਕਿਸੇ ਦੀ ਦੁੱਖ ਦੀ ਰਗ ਤੇ ਹੱਥ ਲਾ ਦਈਏ ਨਾ, ਕਿਸੇ ਦੇ ਦੁੱਖ ਦੀ ਰਗ ਤੇ ਹੱਥ ਲਾ ਦਈਏ, ਹੁਣ ਉਸਦੇ ਨੇਤਰਾਂ ਵਿੱਚ ਜਲ ਆ ਗਿਆ। ਫਕੀਰਾ ਮਰਦਾਨਾ ਜੀ ਕਹਿੰਦੇ ਨੇ ਕਿ ਮੈਥੋਂ ਕੋਈ ਗਲਤੀ ਹੋ ਗਈ ਹੈ, ਮੈਂ ਤੁਹਾਨੂੰ ਐਸਾ ਸਵਾਲ ਕਰ ਦਿੱਤਾ ਹੈ ਜੋ ਤੁਹਾਡੇ ਦਿਲ ਨੂੰ ਟੁੰਬ ਗਿਆ ਹੈ, ਤੁਹਾਨੂੰ ਦਿਲ ਨੂੰ ਚੋਟ ਪਹੁੰਚੀ ਹੈ। ਕਹਿੰਦੇ ਨਹੀਂ ਫਕੀਰਾ, ਤੇਰਾ ਮਾਲਕ ਸੱਚ ਕਹਿੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਫਕੀਰਾ ਤੇਰਾ ਮਾਲਕ ਸੱਚ ਕਹਿੰਦਾ ਹੈ, ਮੈਂ ਤੈਨੂੰ ਸੁਖੀ ਭਾਸਦਾ ਹਾਂ, ਪਰੰਤੂ ਮੇਰੇ ਵਰਗਾ ਦਾ ਸੰਸਾਰ ਤੇ ਕੋਈ ਦੁਖੀਓ ਨਹੀਂ ਹੋਣਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮੇਰੇ ਵਰਗਾ ਦਾ ਸੰਸਾਰ ਤੇ ਕੋਈ ਦੁਖੀਓ ਨਹੀਂ ਹੋਣਾ। ਫਕੀਰਾ ਤੇਰਾ ਮਾਲਕ ਸੱਚ ਕਹਿੰਦਾ ਹੈ, ਸੁਣਾ ਕੀ ਕਹਿੰਦਾ ਤੇਰਾ ਮਾਲਕ, ਫਿਰ ਦੱਸ।

0: ਮਰਦਾਨਾ ਕਹਿਣ ਲੱਗਾ, ਫਿਰ ਸ਼ਾਹੂਕਾਰ ਜੀ ਦੁਖੀ ਹੋਣ ਦੀ ਲੋੜ ਨਹੀਂ ਹੈ, ਚਲੋ ਮੇਰੇ ਨਾਲ। ਉਹ ਐਸਾ ਵੈਦ ਆ ਗਿਆ ਹੈ ਜਿਹਦੇ ਕੋਲ ਸਾਰੇ ਰੋਗਾਂ ਦਾ ਇਲਾਜ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹ ਸੰਸਾਰ ਤੇ ਵੈਦ ਬਣ ਕੇ ਆਇਆ ਹੈ, ਵੈਦ ਰੋਗੀਆਂ ਦਾ ਬਣ ਕੇ ਆਇਆ ਹੈ ਦੁਨੀਆ ਤੇ, ਚਲੋ ਮੇਰੇ ਨਾਲ ਉਹਨਾਂ ਦੀ ਸ਼ਰਨ ਵਿਚ ਦੁਖੀ ਹੋਣ ਦੀ ਲੋੜ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਉਹਨਾਂ ਦੀ ਸ਼ਰਨ ਵਿਚ ਜਾ ਕੇ

0: ਕੀ ਮਿਲਦਾ ਬਾਈ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ, ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਹਨ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਮਿਨਸੇ ਸੁਖ ਪਾਇਆ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ
1: ਹਮਾਰੀ।
0: ਮਦਾਨਾ ਕਹਿਣ ਲੱਗਾ ਪਰ ਦੁਖੀ ਹੋਣ ਦੀ ਲੋੜ ਨਹੀਂ, ਸਤਿਗੁਰ ਦੀ ਸ਼ਰਨ ਵਿੱਚ ਚਲੋ, ਉਹ ਐਸਾ ਦਵਾਈ ਦੇਣਗੇ, ਉਹ ਐਸਾ ਇਲਾਜ ਕਰਨਗੇ, ਐਸਾ ਤਰੀਕਾ ਦੱਸਣਗੇ, ਜੇ ਤੂੰ ਨਾ ਬਚਨਾ ਤੇ ਭਰੋਸਾ ਕਰ ਲਵੇਗਾ। ਇਹ ਨਾ ਹੋਵੇ ਪੁੱਛ ਤੇ ਵੈਦ ਖਾ ਦਾ ਔਖਦਨ ਸੰਜਮ ਸੇ ਕੈਸੇ ਰੋਗ ਮਿਟਾ ਸੁੱਖ ਸਹਿਜ ਸਮਾਈ ਆ। ਵੈਦ ਡਾਕਟਰ ਕੋਲ ਜਾ ਕੇ ਬਈ ਉਸ ਦਵਾਈ ਨੂੰ ਫੋਰ ਜੋ ਮੈਡੀਸਨ ਹੈ ਉਸ ਨੂੰ ਫਿਰ ਢੰਗ ਨਾਲ ਲੈਣਾ ਪੈਂਦਾ ਹੈ, ਜਿਵੇਂ ਉਹ ਦੱਸੇ ਫਿਰ ਸਰੀਰ ਦੇ ਵਿੱਚੋਂ ਰੋਗ ਨਿਕਲ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਤਿਗੁਰੂ ਨਾਮ ਦੀ ਦਵਾਈ ਦਿੰਦੇ ਹਨ। ਹੁਣ ਸੇਠ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਪਾਰਥਰੀ ਵਾਂਗੂ ਤੇ ਸਾਧ ਸੰਗਤ ਚਰਨਾਂ ਤੇ ਡਿੱਗਿਆ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਗੁਰੂ ਜੀ ਕਹਿੰਦੇ ਨੇ ਬਾਈ ਇਹ ਮੋਹ ਹੀ ਦੁੱਖਾਂ ਦਾ ਕਾਰਨ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਅਗਿਆਨ ਦੁੱਖਾਂ ਦਾ ਕਾਰਨ ਹੈ, ਹਨੇਰੇ ਵਿੱਚ ਠੋਕਰਾਂ ਵੱਜਦੀਆਂ ਨੇ, ਜਦੋਂ ਫਿਰ ਸੂਰਜ ਚੜ ਜਾਂਦਾ ਕੋਈ ਲਾਈਟ ਬੱਤੀ ਜਗ ਪੈਂਦੀ ਹੈ ਫਿਰ ਠੋਕਰਾਂ ਨਹੀਂ ਜਗਦੀਆਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਐਸਾ ਗਿਆਨ ਦਾ ਪ੍ਰਕਾਸ਼ ਕਰਦਾ ਹੈ, ਸੱਚਮੁੱਚ ਜਿਹੜੇ ਗੁਰੂ ਦੇ ਗਿਆਨ ਵਿੱਚ ਆ ਜਾਂਦੇ ਹਨ ਭਾਈ ਖੁਦ ਤਾਂ ਸੁਖੀ ਹੁੰਦੇ, ਦੂਜਿਆਂ ਨੂੰ ਵੀ ਸੁਖ ਦੇਣ ਨੂੰ ਸਮਰੱਥ ਹੋ ਜਾਂਦੇ ਨੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੁੱਖ ਰੋਗ ਸੰਤਾਪ ਉਤਰੇ ਸੁਣੀ
1: ਸੱਚੀ ਬਾਣੀ।
0: ਸੋ ਸਾਧ ਸੰਗਤ ਗੁਰੂ ਜੀ ਨੇ ਮਿਹਰ ਕੀਤੀ, ਉਹਨੂੰ ਬਖਸ਼ਿਸ਼ ਕੀਤੀ ਗੁਰੂ ਜੀ ਨੇ। ਹੁਣ ਸਤਸੰਗਤ ਕਰਦਾ ਹੈ, ਸੰਗਤ ਕਰਦਾ ਹੈ, ਨਹੀਂ ਤਾਂ ਪ੍ਰਤੀ ਕੀਰਤਨ ਵਿੱਚ ਆਉਂਦਾ ਹੈ, ਹਰੀ ਜਸ ਸੁਣਦਾ ਹੈ, ਉਸਦੀ ਆਤਮਾ ਸ਼ਾਂਤ ਹੋ ਗਈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਿਤਨੇ ਕੇ ਹੁਣ ਵੀ ਸੰਸਾਰ ਦੁਖੀ ਹੈ, ਕਿਉਂ? ਕਿਉਂਕਿ ਗੁਰੂ ਨਾਨਕ ਦੀ ਸ਼ਰਨ ਵਿੱਚ ਨਹੀਂ ਆਏ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਸੀ ਸੁਖੀ ਹੋ ਗਏ ਸੀ, ਜਿਹੜੇ ਹੁਣ ਗੁਰੂ ਦੀ ਸ਼ਰਨ ਲੈਣਗੇ ਸੁਖੀ ਹੋ ਜਾਣਗੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਨ੍ਹਾਂ ਨੇ ਉਦੋਂ ਵੀ ਗੁਰੂ ਦੀ ਸ਼ਰਨ ਨਹੀਂ ਲਈ ਉਹ ਭਾਈ ਦੁਖੀ ਰਹੇ, ਹੁਣ ਵੀ ਜੇ ਅਸੀਂ ਗੁਰੂ ਦੀ ਸ਼ਰਨ ਨਹੀਂ ਲਵਾਂਗੇ, ਗੁਰੂ ਦੇ ਬਚਨ ਨਹੀਂ ਮੰਨਾਂਗੇ, ਤਾਂ ਅਸੀਂ ਦੁਖੀ ਹੋਏ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇਸ ਕਰਕੇ ਗੁਰਦੇਵ ਕਹਿੰਦੇ ਹਨ, ਸਤਿਗੁਰੂ ਤੇਗ ਬਹਾਦਰ ਮਹਾਰਾਜ,

0: ਜੇ ਸੁਖ ਚਾਹੈ ਸਦਾ ਸ਼ਰਨ ਰਾਮ ਕੀ
1: ਲੇਹੇ।
0: ਸੋ ਸਾਧ ਸੰਗਤ, ਇਸ ਕਰਕੇ ਹੁਣ ਪਰਥ ਤੇ ਕਿਰਪਾ ਹੋਈ, ਹੁਣ ਮਹਾਰਾਜ ਨੇ ਉਸ ਪਰਥਰੀ ਨੂੰ ਸ਼ਾਹੂਕਾਰ ਨੂੰ ਕਿਵੇਂ ਸੁਖੀ ਹੋਏ, ਦੁਨੀਆਂ ਕਿਵੇਂ ਸੁਖੀ ਕੀਤੀ, ਗੁਰੂ ਨਾਨਕ ਨੇ ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਪਰਥਰੀ ਕਹਿੰਦਾ 500 ਸਾਲ ਦੀ ਮੇਰੀ ਉਮਰ ਹੈ, ਇਤਨੇ ਜਪ ਤਪ ਇਤਨੇ ਜੋ ਕਮਾਲੇ, ਮੇਰਾ ਮਨ ਅਜੇ ਵੀ ਸ਼ਾਂਤ ਨਹੀਂ ਹੋਇਆ ਹੈ। ਸ਼ਾਹੂਕਾਰ ਕਹਿੰਦੇ ਇਤਨਾ ਕੁਛ ਹੋ ਕੇ ਵੀ ਮੇਰਾ ਮਨ ਸ਼ਾਂਤ ਨਹੀਂ ਹੋਇਆ ਹੈ। ਸਤਿਗੁਰੂ ਨੇ ਕਿਰਪਾ ਕੀਤੀ। ਸਤਿਗੁਰ

0: ਸਤਿਗੁਰ ਕੌਣ ਹੈ ਜਿਸ ਦੇ ਕੋਲ ਨਾਮ ਦੀ ਦਾਤ ਹੈ? ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਨਾਮ ਦਾ ਦਾਤਾ ਹੈ ਜਿਹੜਾ ਤੁਰਦਰਗਾਹ ਤੋਂ ਨਾਮ ਦੀ ਦਾਤ ਲੈ ਕੇ ਆਇਆ ਹੈ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਆਪਣੂ ਆਪ ਨਹੀਂ ਨਾਮ ਦੇ ਦਾਤੇ ਬਣ ਗਏ, ਉਹ ਨਾਮ ਦੇ ਦਾਤੇ ਨਹੀਂ ਹਨ। ਗੁਰੂ ਨਾਨਕ ਜੀ ਤੁਰਦਰਗਾਹ ਤੋਂ ਨਾਮ ਦੀ ਦਾਤ ਲੈ ਕੇ ਆਏ ਸੀ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਗੁਰੂ ਜੀ ਨੇ ਨਾਮ ਦੀ ਦਾਤ ਦਿੱਤੀ, ਪਰਥਰੀ ਨੂੰ ਦਿੱਤੀ, ਅਨੇਕਾਂ ਜੀਵਾਂ ਨੂੰ ਨਾਮ ਦੀ ਦਾਤ ਦਿੱਤੀ, ਨਾਮ ਦੁਆਰਾ ਜੀਵ ਸੁਖੀ ਕੀਤੇ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਹੁਣ ਉਸ ਦੇ ਯੋਗ ਦੇ ਵਿੱਚ ਪੁਰਾਣਾ ਜਾਮ ਨੂੰ ਪੁਰਾਣਾ ਜਾਪ ਬਣਾਤਾ ਗੁਰੂ ਜੀ ਨੇ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਨਾਮ ਦੇ ਦੁਆਰਾ ਜਿਹੜੀ ਹਉਮੈ ਵੱਧਦੀ ਸੀ, ਮੈਂ ਇਤਨੇ ਜਪ ਤਪ ਕੀਤੇ, ਮੈਂ ਆਹ ਕੀਤਾ, ਉਹ ਸਾਰੀ ਦੂਰ ਹੋ ਗਈ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ
1: ਖੋਈ,
0: ਹਉਮੈ ਨਾਸ ਹੋ ਜਾਂਦੀ ਹੈ। ਸੋ ਵੈਸੇ ਨਾਮ ਤੋਂ ਬਿਨਾਂ ਕੋਈ ਕਈਆਂ ਦੀ ਹਉਮੈ ਵੱਧ ਜਾਂਦੀ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ
1: ਗੁਮਾਨ,
0: ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ
1: ਇਸ਼ਨਾਨ।
0: ਸੋ ਨਾਮ ਦੇ ਨਾਲ ਜੋੜਿਆ, ਪਰਮੇਸ਼ਰ ਦਾ ਨਾਮ ਜਪਾਇਆ, ਨਾਨਕ ਕਹਿ ਘਰ
1: ਕੇਵਲ ਨਾਮ।
0: ਸੋ ਗੁਰੂ ਜੀ ਨੇ ਇਹ ਕਿਰਪਾ ਕੀਤੀ ਤੇ ਸਾਧ ਸੰਗਤ ਹੁਣ ਉਹਨਾਂ ਨੂੰ ਕੀ ਕੀਤਾ ਮਹਾਰਾਜ ਨੇ? ਸੰਸਾਰ ਦਾ ਗੁਰੂ ਜੀ ਨੇ ਕਿਹਾ ਰਹੋ ਸੰਸਾਰ ਦੇ ਵਿੱਚ, ਸੰਸਾਰ ਦੀ ਪਕੜ ਛੁਡਾ ਦਿੱਤੀ। ਬੋਲੋ।
1: ਸਤਨਾਮ ਸ੍ਰੀ ਵਾਹਿਗੁਰੂ।
0: ਕਾਰ ਵਿਹਾਰ ਕਰੋ, ਡਰਨ ਦੀ ਲੋੜ ਨਹੀਂ ਹੈ। ਗੁਰੂ ਜੀ ਨੇ ਹੀ ਉਪਦੇਸ਼ ਦਿੱਤਾ ਹੈ ਸਾਰੇ ਸੰਸਾਰ ਨੂੰ, ਇਹ ਸਾਰਿਆਂ ਵਾਸਤੇ ਸਾਂਝਾ। ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚਾਹੁ ਵਰਨਾ ਕੋ
1: ਸਾਂਝਾ,
0: ਕੀ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ, ਘੱਟ ਘੱਟ ਨਾਨਕ
1: ਮਾਝਾ।

0: ਨਾਮ ਜਪਣਾ, ਵੰਡ ਛਕਣਾ ਅਤੇ ਧਰਮ ਦੀ ਕਿਰਤ ਕਰਨੀ, ਇਹ ਗੁਰੂ ਜੀ ਦੇ ਸੁਨਹਿਰੀ ਉਪਦੇਸ਼ ਸਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਰਹੋ ਸੰਸਾਰ ਚ, ਰਹੋ ਦੁਨੀਆਂ ਚ, ਕਾਰ ਵਿਹਾਰ ਵੀ ਕਰੋ, ਸਭ ਕੁਛ ਕਰੋ, ਪਰੰਤੂ ਉਸ ਪਰਮੇਸ਼ਰ ਦੀ ਸ਼ਰਨ ਲਓ, ਅੰਦਰੋਂ ਉਸ ਗੁਰੂ ਪਰਮੇਸ਼ਰ ਨਾਲ ਜੁੜੋ, ਨਾਮ ਜਪੋ, ਕੁਛ ਸਮਾਂ ਉਸ ਵਾਸਤੇ ਦਿਓ, ਉਸ ਦੀ ਸ਼ਰਨ ਅਖਤਿਆਰ ਕਰੋ, ਧਰਮ ਦੀ ਕਿਰਤ ਕਰੋ, ਗਰੀਬਾਂ ਦੀ ਸਹਾਇਤਾ ਕਰੋ, ਦੁਖੀਆਂ ਦੀ ਮਦਦ ਕਰੋ। ਇਸ ਤਰੀਕੇ ਦੇ ਨਾਲ ਇਹ ਜਨਮ ਸਫਲਾ ਹੋ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬੰਦਾ ਪਛਤਾਉਂਦਾ ਨਹੀਂ ਹੈ ਭਾਈ, ਦੁਨੀਆ ਤੋਂ ਪਛਤਾਉਣਾ ਨਹੀਂ ਪੈਂਦਾ, ਜੇ ਜੋ ਤਾਂ ਕਿ ਮਾਰਗ ਮੈਂ ਆਏ ਦੁੱਖ ਕਬੂ ਨਾ ਸੰਤਾਏ। ਸੋ ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ, ਇਹ ਗੁਰੂ ਨਾਨਕ ਜੀ ਨੇ ਬਖਸ਼ਿਸ਼ ਕੀਤੀ ਹੈ ਭਾਈ। ਆਓ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ, ਅਸੀਂ ਅਰਦਾਸ ਕਰੀਏ, ਕਿਉਂਕਿ ਵਕਤ ਜਨਮ ਦਾ ਪਤਾ ਕੋਈ ਨਹੀਂ ਹੈ, ਕਦੋਂ ਹੱਥੋਂ ਨਿਕਲ ਜਾਣਾ ਸਮਾਂ, ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ। ਜਿਹੜੇ ਸਮੇਂ ਦੀ ਕਦਰ ਪਛਾਣਦੇ ਨੇ, ਦੋ ਬੇੜੀਆਂ ਵਾਲੇ ਡੁੱਬ ਮਰਦੇ, ਜਿਹੜੇ ਇੱਕ ਤੇ ਤਰਨਾ
1: ਜਾਣਦੇ ਨੇ,
0: ਤੀਰ ਕਮਾਨ ਚੋਂ, ਬੋਲ ਜ਼ਬਾਨ ਚੋਂ ਵਕਤ ਹੱਥੋਂ ਨਿਕਲਿਆ ਮੁੜ ਕੇ ਵਾਪਸ ਨਹੀਂ ਆਉਂਦੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਮਨੁੱਖਾ ਸਰੀਰ ਅੱਜ ਸਾਡੇ ਕੋਲ ਹੈ, ਹੱਥੋਂ ਨਿਕਲਿਆ ਪਛਤਾਉਣਾ ਪਵੇਗਾ। 33 ਕਰੋੜ ਦੇਵੀ ਦੇਵਤਾ ਇਸ ਸਰੀਰ ਨੂੰ ਤਰਸਦਾ ਹੈ, ਕਿਉਂਕਿ ਜੇ ਗਿਆਨ ਹੋ ਸਕਦਾ ਤਾਂ ਮਨੁੱਖਾ ਸਰੀਰ ਚ ਹੀ ਹੋ ਸਕਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜੇ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ, ਭਗਤੀ ਹੋ ਸਕਦੀ ਹੈ, ਤਾਂ ਇਸ ਸਰੀਰ ਚ ਹੋ ਸਕਦੀ ਹੈ, ਜੋ ਕਿ ਇੰਨੇ ਲੰਮੇ ਸਮੇਂ, ਅਰਬਾਂ ਖਰਬਾਂ ਸਾਲ ਬਾਅਦ, 84 ਲੱਖ ਜੂਨ ਦਾ ਬੜਾ ਲੰਮਾ ਚੱਕਰ ਕੱਟ ਕੇ ਵਕਤ ਹੱਥ ਆਇਆ ਹੈ। ਗੁਰੂ ਜੀ ਬਾਣੀ ਵਿਚ ਕਹਿੰਦੇ ਨੇ, ਮਾਨਸ ਜਨਮ ਦਾ ਲੰਬ ਹੈ, ਹੋ ਇਹਨਾਂ ਬਾਰੰਬਾਰ, ਜੋ ਬਨ ਫਲ ਪਾ ਕੇ ਭੋਏਗੇ ਨਾ ਬਹੁਰ ਨਾ ਲਾਗੈ
1: ਡਾਰ।
0: ਯੋਗ ਨਹੀਂ ਕਰ ਸਕਦੇ ਭਾਈ, ਤੀਰਥਾਂ ਤੇ ਨਹੀਂ ਜਾ ਸਕਦੇ, ਵੱਡੇ ਵੱਡੇ ਦਾਨ ਪੁੰਨ ਨਹੀਂ ਕਰ ਸਕਦੇ, ਸਤਸੰਗਤ ਤਾਂ ਕਰ ਸਕਦੇ ਹਾਂ ਭਾਈ, ਗੁਰਦੁਆਰੇ ਤਾਂ ਜਾ ਸਕਦੇ ਹਾਂ, ਨਾਮ ਤਾਂ ਜਪ ਸਕਦੇ ਹਾਂ, ਸਵੇਰੇ ਸ਼ਾਮ ਤਾਂ ਵਕਤ ਕੱਢ ਸਕਦੇ ਹਾਂ, ਦਸਵੰਧ ਤਾਂ ਗੁਰੂ ਦਾ ਕੱਢ ਸਕਦੇ ਹਾਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ, ਜੁਗਤ ਹੱਸਦਿਆਂ ਖਲੰਦਿਆਂ ਪਨੰਦਿਆਂ ਖਵੰਦਿਆਂ ਵਿੱਚੇ ਹੋਵੇ
1: ਮੁਕਤ।
0: ਸੋ ਇਸ ਕਰਕੇ ਸਤ ਸੰਗਤ, ਇਹ ਗੁਰੂ ਦੀ ਅਪਾਰ ਬਖਸ਼ਿਸ਼ ਕੀਤੀ ਹੋਈ ਹੈ। ਇਲਾਕਾ ਨਿਵਾਸੀ, ਹੋਰ ਸੰਗਤਾਂ, ਨਗਰ ਬਰਮਾਲੀ ਪਰ, ਜਿੱਥੇ ਬਹੁਤ ਸਾਰੇ ਸਤਸੰਗ ਸਮਾਗਮ ਪਿਛਲੇ ਸਮੇਂ ਦੇ ਅੰਦਰ ਕਾਫੀ ਗੁਰੂ ਦੀ ਬਖਸ਼ਿਸ਼ ਹੁੰਦੀ ਰਹੀ ਹੈ। ਸੁਵਾਜੇ ਫਿਰ ਸਤਸੰਗ ਦਾ ਸਮਾਂ ਬਣਿਆ ਹੈ, ਭਾਗਾਂ ਵਾਲੇ ਹੋ ਭਾਈ, ਉਹ ਹੀ ਨਗਰ ਭਾਗਾਂ ਵਾਲੇ ਹੁੰਦੇ ਹਨ, ਉਹ ਸਤਸੰਗੀਆਂ ਵੀ ਭਾਗਾਂ ਵਾਲੇ ਹੁੰਦੇ ਹਨ, ਉਹ ਨਗਰ ਭਾਗਾਂ ਵਾਲੇ ਨਹੀਂ ਹੁੰਦੇ, ਜਿੱਥੇ ਸਾਧ ਸੰਗਤ ਦੇ ਗਾਉਣ ਗਾਏ ਜਾਂਦੇ ਨੇ ਭਾਈ, ਲੱਖਾਂ ਰੁਪਏ ਦੇ, ਜਾਂ ਸਾਧ ਸੰਗਤ ਹੋਰ ਐਸੇ ਵੈਸੇ ਨਹੀਂ, ਉਹਨਾਂ ਨਗਰਾਂ ਨੂੰ ਗੁਰੂ ਜੀ ਨੇ ਵਡਿਆਇਆ ਭਾਈ, ਜਿੱਥੇ ਸਤਸੰਗਤ ਹੁੰਦੀ ਹੈ। ਬੋਲੋ।

0: ਜਿਥ ਨਾਮ ਜਪੀਏ ਪਰ ਪਿਆਰੇ ਸਿਆਥਲ ਸੋਨ
1: ਚੌਬਾਰੇ,
0: ਜਿਥ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ
1: ਉਜਾੜੀ ਜੀਓ,
0: ਜਿਥੇ ਸਤਸੰਗਤ ਹੁੰਦਾ ਭਾਈ ਭਾਗਾਂ ਵਾਲੇ ਹੁੰਦੇ ਹਨ ਉਹ ਨਗਰ, ਜਿਹੜੇ ਸਤਸੰਗਤ ਕਰਦੇ ਹਨ ਤੇ ਸਤਸੰਗਤ ਕਰਵਾਉਂਦੇ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਨਗਰ ਬਨਵਾਲੀ ਪਰ ਸੰਗਤਾਂ ਧੰਤਾ ਦੇ ਯੋਗ ਹਨ, ਪਿਛਲੇ ਸਮਿਆਂ ਦੀ ਤਰ੍ਹਾਂ ਇਹ ਸਤਸੰਗ ਦਾ ਸਮਾਗਮ ਰਚਿਆ ਹੈ। ਭਾਗਾਂ ਵਾਲੇ ਹਨ, ਪਿੱਛੇ ਆਪ ਨੂੰ ਪਤਾ ਹੈ ਕੁਛ ਵਕਤ ਐਸਾ ਇਹ ਸੰਗਤਾਂ ਦੇ ਜਥੇ ਤੋਂ ਗੁਜ਼ਰਿਆ। ਉਹ ਸਤਸੰਗਤ ਇਸ ਸਮੇਂ ਇਤਿਹਾਸ ਪੜ੍ਹ ਕੇ ਦੇਖੀਏ ਭਾਈ, ਕਦੋਂ ਨਹੀਂ ਗੁਰੂ ਘਰਾਂ ਦੇ ਵਕਤ ਬਣੇ, ਕਦੋਂ ਨਹੀਂ ਭੀੜਾਂ ਬਣੀਆਂ, ਕਦੋਂ ਨਹੀਂ ਇਮਤਿਹਾਨ ਪਏ। ਸਿੱਖੀ ਦੇ ਇਮਤਿਹਾਨ ਤਾਂ ਵਾਰ ਵਾਰ ਹੁੰਦੇ ਹੀ ਰਹੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬਹੁਤ ਸਾਰੇ ਨਗਰਾਂ ਦੇ ਵਿੱਚ ਜਾਈਦਾ ਹੈ, ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਉਹਨਾਂ ਨੂੰ ਫਿਰ ਪੁੱਛੀਦਾ ਭਾਈ ਸੁਣਨ ਦਾ ਤਾਂ ਹੀ ਲਾਭ ਹੁੰਦਾ, ਇਹ ਧਰਮ ਦਾ ਉਪਦੇਸ਼ ਸੁਣਨ ਦਾ ਤਾਂ ਹੀ ਲਾਭ ਹੈ ਜੇ ਅਸੀਂ ਧਰਮ ਤੇ ਪਰਿਪੱਕ ਹੋਈਏ। ਜੇ ਅਸੀਂ ਧਰਮ ਸੁਣੀ ਜਾਈਏ, ਬੜੇ ਸੋਹਣੇ ਦੀਵਾਨ ਲਾਏ, ਬੜੇ ਸੋਹਣਾ ਦੀਵਾਨ ਲਾਇਆ, ਜੇ ਅਸੀਂ ਕਮਾਉਣਾ ਹੀ ਨਹੀਂ, ਉਸ ਰਸਤੇ ਤੇ ਚੱਲਣਾ ਹੀ ਨਹੀਂ, ਧਰਮ ਵਾਸਤੇ ਕੁਰਬਾਨੀ ਕਰਨ ਵਾਸਤੇ ਹੀ ਤਿਆਰ ਨਹੀਂ, ਫਿਰ ਸੁਣਨ ਦਾ ਕੀ ਲਾਭ ਹੈ? ਬੋਲੋ
1: ਸ੍ਰੀ ਵਾਹਿਗੁਰੂ।
0: ਹਾਂ, ਸਮਾਂ ਤਾਂ ਸਫਲ ਹੈ, ਪਰੰਤੂ ਗੁਰੂ ਦੀ ਪਰਮੇਸ਼ਰ ਦੀ ਖੁਸ਼ੀ ਇਸ ਤਰ੍ਹਾਂ ਤਾਂ ਨਹੀਂ ਹੁੰਦੀ ਭਾਈ। ਸਿਰਫ ਸੁਣੀ ਜਾਣਾ, ਪਿਛਲੇ ਉਪਦੇਸ਼ ਪਿਛਲੇ ਇਤਿਹਾਸ ਸੁਣਾਉਣ ਸੁਣਨੇ ਸੁਣਾਈ ਜਾਣੇ, ਜੇ ਸਾਧ ਸੰਗਤ ਵਕਤ ਬਣ ਜਾਏ ਪ੍ਰੀਖਿਆ ਦਾ, ਫਿਰ ਅਸੀਂ ਦੌੜ ਜਾਈਏ, ਫਿਰ ਸੁਣਨ ਦਾ ਕੀ ਲਾਭ ਹੈ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਬਹੁਤ ਸਾਰੇ ਨਗਰਾਂ ਦੇ ਵਿੱਚ ਜਾਈਦਾ, ਇਹ ਪੁੱਛੀਦਾ ਉੱਥੇ ਭਾਈ ਤੁਹਾਡੇ ਨਗਰ ਦੇ ਵਿੱਚ ਕਿੰਨੀ ਵਾਰ ਦੀਵਾਨ ਲੱਗੇ ਸੀ? ਸੰਗਤਾਂ ਦੱਸਦੀ ਪੰਜ ਵਾਰ, ਛੇ ਵਾਰ, ਅੱਠ ਵਾਰ। ਫਿਰ ਉਹਨੂੰ ਪੁੱਛੀਦਾ ਭਾਈ ਗੁਰੂ ਘਰ ਤੇ ਵਕਤ ਬਣ ਗਿਆ, ਜੇ ਕੋਈ ਸਮਾਂ ਐਸਾ ਪ੍ਰੀਖਿਆ ਦਾ ਬਣ ਗਿਆ ਤੁਸੀਂ ਦਿਸੇ ਨਹੀਂ, ਫਿਰ ਨਜ਼ਰ ਨਹੀਂ ਆਏ? ਹਾਂ, ਜਿਸਨੇ ਸੰਗਤ ਨਹੀਂ ਕੀਤੀ ਭਾਈ ਉਹ ਤਾਂ ਭੁਲੇਖੇ ਚ ਪੈ ਜਾਵੇ। ਜੇ ਤੁਸੀਂ ਸਤਸੰਗਤ ਕਰਦੇ ਹੋ, ਤੁਹਾਨੂੰ ਪਤਾ ਹੈ, ਤੁਸੀਂ ਜਾਣ ਬੁੱਝ ਕੇ ਅੱਖਾਂ ਬੰਦ ਕਰਦੇ ਹੋ, ਫਿਰ ਧਰਮੀ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਕਦੋਂ ਨੇ ਗੁਰੂਆਂ ਤੇ ਵਕਤ ਨਹੀਂ ਬਣੇ ਭਾਈ? ਪੀਰਾਂ ਪੈਗੰਬਰਾਂ ਅਵਤਾਰਾਂ ਤੇ ਵਕਤ ਨਹੀਂ ਬਣੇ, ਬਣਦੇ ਆਏ ਨੇ। ਸੋ ਸਤਸੰਗਤ, ਪਰੰਤੂ ਸੱਚੀ ਗੱਲ ਹੈ, ਇਹ ਸੱਚ ਹੈ, ਇਤਿਹਾਸ ਹੈ, ਅੱਜ ਦਾ ਸਦੀਆਂ ਦੋ ਸਦੀਆਂ ਦਾ ਨਹੀਂ, ਯੁਗਾਂ ਦਾ ਇਤਿਹਾਸ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਸ ਧਰਮ ਦਾ ਇਤਿਹਾਸ, ਇਹ ਜਦੋਂ ਤੋਂ ਸੰਸਾਰ ਬਣਿਆ ਹੈ, ਆਪਾਂ ਕਲਯੁਗ ਦੇ ਸਮੇਂ ਦੇ ਵਿੱਚ ਸਾਧ ਸੰਗਤਾਂ ਵਿੱਚ ਰਹੇ ਹਾਂ। 500 ਸਾਲ ਹੋ ਗਿਆ ਗੁਰੂ ਨਾਨਕ ਜੀ ਨੂੰ ਨਾਮ ਦਾ ਡੰਕਾ ਵਜਾਇਆ, 300 ਸਾਲ ਤੋਂ ਉੱਪਰ ਹੋ ਗਿਆ ਕਲੰਗੀਆਂ ਵਾਲੇ ਪਾਤਸ਼ਾਹ ਨੇ, ਤੇ ਸਾਧ ਸੰਗਤ ਕਿਤਨੇ ਕਿਤਨੇ ਵਕਤ ਕਿਤਨੇ ਕਿਤਨੇ ਇਤਿਹਾਸ ਆਪਾਂ ਦੀਵਾਨਾਂ ਦੇ ਵਿੱਚ ਵਿਚਾਰਦੇ ਰਹੇ ਹਾਂ ਭਾਈ, ਪਰੰਤੂ ਸੁਣਨ ਦਾ ਤਾਂ ਹੀ ਲਾਭ ਹੈ ਜੇ ਸਾਧ ਸੰਗਤ ਅਸੀਂ ਉਸ ਤੇ ਅਮਲ ਕਰਨਾ ਹੈ। ਜੇ ਅਮਲ ਹੀ ਨਹੀਂ ਕੀਤਾ ਫਿਰ ਕੀ ਫਾਇਦਾ ਹੈ? ਇਹ ਯੁਗਾਂ ਦਾ ਇਤਿਹਾਸ ਹੈ, ਸੰਸਾਰ ਦੇ ਉੱਤੇ ਧਰਮ ਦੀ ਬੇੜੀ, ਸੱਚ ਦੀ ਬੇੜੀ ਡੋਲਦੀ ਹੈ, ਕਦੇ ਡੁੱਬਦੀ ਨਹੀਂ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮ ਨੂੰ ਖਤਮ ਕਰਨ ਵਾਲੇ ਖਤਮ ਹੋ ਜਾਂਦੇ ਨੇ, ਧਰਮ ਨਹੀਂ ਕਦੇ ਖਤਮ ਹੋਇਆ ਸੰਸਾਰ ਤੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮੀ ਪੁਰਸ਼ ਸਰੀਰ ਕਰਕੇ ਭਾਵੇਂ ਸੰਸਾਰ ਤੇ ਨਾਰਾਇਣ ਕੁਰਬਾਨੀ ਹੋ ਜਾਏ, ਪਰੰਤੂ ਸਾਧ ਸੰਗਤ ਧਰਮ ਦਾ ਨਾਸ ਨਹੀਂ ਹੁੰਦਾ, ਧਰਮ ਨੂੰ ਨਾਸ ਕਰਨ ਵਾਲਿਆਂ ਦਾ ਨਾਸ ਜ਼ਰੂਰ ਹੋ ਜਾਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਯੁਗਾਂ ਦਾ ਇਤਿਹਾਸ ਹੈ,

0: ਇਹ ਰੱਬ ਦੇ ਨਾਂ ਦੀ ਜੋਤ, ਧਰਮ ਦੀ ਜੋਤ ਮੱਧਮ ਤਾਂ ਪੈ ਸਕਦੀ ਹੈ ਪਰੰਤੂ ਬੁੱਝਦੀ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮ ਦੀਆਂ ਪ੍ਰੀਖਿਆ ਕਦੋਂ ਨਹੀਂ ਹੋਈਆਂ ਭਾਈ? ਆਪਣੇ ਸਾਹਮਣੇ ਵੀ ਹਜੇ ਵੀ ਤੁਹਾਡੇ ਧਰਮ ਦੀ ਪ੍ਰੀਖਿਆ ਸੀ, ਹੋਰ ਕੀ ਸੀ? ਇਹ ਧਰਮ ਦੀ ਉਹ ਪ੍ਰੀਖਿਆ ਸੀ। ਇਸ ਧਰਮ ਦੀ ਪ੍ਰੀਖਿਆ ਕਦੋਂ ਨਹੀਂ ਹੋਈ? ਗੁਰੂਆਂ ਵੇਲੇ ਨਹੀਂ ਹੋਈ, ਅਵਤਾਰਾਂ ਵੇਲੇ ਨਹੀਂ ਹੋਈ, ਸਿੱਖਾਂ ਵੇਲੇ ਨਹੀਂ ਹੋਈ, ਖਾਲਸਿਆਂ ਦੇ ਵੇਲੇ ਨਹੀਂ ਹੋਈ, ਕਦੋਂ ਨਹੀਂ ਹੋਈ? ਸਾਧ ਸੰਗਤ ਕੀ ਹੋਇਆ? ਆ ਹੁਣ ਵੀ ਸਾਧ ਸੰਗਤ ਧਰਮ ਤਾਂ ਕਾਇਮ ਹੀ ਹੈ, ਧਰਮੀ ਸੰਗਤਾਂ ਵੀ ਕਾਇਮ ਹਨ, ਤੇ ਸਾਧ ਸੰਗਤ ਜ਼ੁਲਮ ਕਮਾਲਿਆਂ ਦਾ ਜ਼ਰੂਰ ਨਾਸ ਹੋ ਗਿਆ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਧਰਮ ਦੀ ਜੋਤ ਸਦਾ ਹੀ ਸੰਸਾਰ ਤੇ ਜਗਦੀ ਰਹੇਗੀ, ਕਿਉਂਕਿ ਧਰਮ ਦਾ ਰਾਖਾ ਪਰਮਾਤਮਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮ ਦਾ ਰਾਖਾ ਗੁਰੂ ਹੈ, ਧਰਮ ਦਾ ਰਾਖਾ ਪਰਮਾਤਮਾ ਹੈ। ਸੋ ਇਸ ਕਰਕੇ ਸਾਧ ਸੰਗਤ, ਇਹ ਨਗਰ ਨਿਵਾਸੀ ਨਗਰ ਬਰਮਾਲੀ ਪਰ ਬੜਾ ਧੰਨਵਾਦ ਹੈ ਇਸ ਨਗਰ ਦਾ। ਇਹਨਾਂ ਨੇ ਬੜਾ ਸੰਗਤਾਂ ਨੇ ਬੜਾ ਜਥੇ ਦੇ ਨਾਲ ਮਿਲ ਕੇ, ਸੰਗਤਾਂ ਨਾਲ ਮਿਲ ਕੇ ਬਾਈ ਪੂਰਾ ਔਖੀਆਂ ਘੜੀਆਂ ਦੇ ਵਿੱਚ ਵੀ ਸਾਧ ਸੰਗਤ ਗੁਰੂ ਘਰਾਂ ਦੇ ਤਾਂ ਕਿਆ ਔਖੀਆਂ ਘੜੀਆਂ ਹੁੰਦੀਆਂ, ਇੱਕ ਤਾਂ ਇੱਕ ਸਾਧ ਸੰਗਤ ਗੱਲ ਹੁੰਦੀ ਹੈ ਕਹਿਣ ਦੀ। ਸੋ ਸਾਧ ਸੰਗਤ ਇੱਕ ਪ੍ਰੀਖਿਆ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਨੇ ਬੜਾ ਸਾਧ ਸੰਗਤ ਇਸ ਦਾ ਸਾਥ ਦਿੱਤਾ ਹੈ, ਬੜੇ ਡਟੇ ਰਹੇ ਹਨ, ਹੋਰ ਬਹੁਤ ਸਾਰੇ ਤਾਂ ਦੇਖੀਦੇ ਨੇ ਭਾਈ। ਸੋ ਸੁਖਮੈਂ ਆਨ ਬਹੁਤ ਬਿਲ ਬੈਠ ਵਹਿਤ ਚਹੂੰ ਦਿਸ ਘੇਰਾ, ਬਿਪਤ ਪਰੇ ਸਭ ਹੀ ਸੰਗ ਛਾੜਤ ਕੋ ਨਾ ਆਵਤ
1: ਮੇਰਾ।
0: ਪਰੰਤੂ ਸਾਧ ਸੰਗਤ ਸੰਸਾਰ ਤੇ ਸੱਚ ਦਾ ਹੀ ਨਾਂ ਰਹਿੰਦਾ ਹੈ, ਧਰਮ ਦਾ ਹੀ ਰਹਿੰਦਾ ਹੈ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ
1: ਗੋਬਿੰਦ,
0: ਕੌਣ ਨਾਨਕ ਕੇ ਜਗਤ ਮੈਂ ਕਿਨ ਜਪਿਓ
1: ਗੁਰਮੰਤ।
0: ਸੋ ਇਸ ਕਰਕੇ ਭਾਈ ਸੁਣਦੇ ਹੀ ਨਾ ਰਿਹਾ ਕਰੋ। ਇਹ ਸੁਣ ਕਹਿਣ ਦਾ ਮਾਰਗ ਨਹੀਂ, ਇਹ ਤਾਂ ਕਮਾਉਣ ਦਾ ਮਾਰਗ ਹੈ, ਕੁਰਬਾਨੀ ਦਾ ਮਾਰਗ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਕੁਰਬਾਨੀ ਦਾ ਮਾਰਗ ਹੈ। ਸੋ ਇਸ ਕਰਕੇ ਕਹਿਣ ਸੁਣਦਾ ਹੀ ਨਹੀਂ, ਕਹਿਣ ਸੁਣਨ ਵਾਲਿਆਂ ਤੇ ਪਰਮੇਸ਼ਰ ਦੀ ਖੁਸ਼ੀ ਨਹੀਂ ਹੁੰਦੀ ਹੈ। ਸਾਧ ਸੰਜੇ ਅਸੀਂ ਉਸ ਨੂੰ ਕਮਾਵਾਂਗੇ। ਹੁਣ ਸੁਣਿਆ ਦੀਵਾਨ ਵਿੱਚ ਭਾਈ, ਇੱਕ ਕੰਮ ਚ ਨੂੰ ਪਾਇਆ, ਦੂਸਰੇ ਕੰਮ ਚ ਨੂੰ ਕੱਢਤਾ, ਭੂਕ ਨੇ ਜੇ ਮਾਰੀ ਫੂਕ ਪਰਲੇ ਪਾਸੇ, ਫਿਰ ਤਾਂ ਕੋਈ ਲਾਭ ਨਹੀਂ ਹੈ ਭਾਈ। ਹਾਂ ਸਮਾਂ ਤਾਂ ਸਫਲ ਹੈ, ਜੀਵਨ ਤਾਂ ਸਫਲ ਹੈ, ਤਾਂ ਹੀ ਹੋਊਗਾ ਜੇ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਆਓ ਸਤਿਗੁਰੂ ਤੇ ਅਰਦਾਸ ਕਰੀਏ, ਬੇਨਤੀ ਕਰੀਏ ਸਤਿਗੁਰੂ ਸਾਡੇ ਤੇ ਕਿਰਪਾ ਕਰੇ। ਮਨੁੱਖਾ ਦਾ ਨਾਮ ਵਾਰ ਵਾਰ ਨਹੀਂ ਮਿਲਣਾ, ਇਹ ਵਕਤ ਵਾਰ ਵਾਰ ਨਹੀਂ ਮਿਲਣਾ। ਸਾਹਿਬਜ਼ਾਦਿਆਂ ਨੂੰ ਕੀ ਕਿਹਾ ਜਾਂਦਾ ਸੀ? ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, 7 ਸਾਲ ਤੇ 9 ਸਾਲ ਦੀ ਉਮਰ ਹੈ, ਉਹਨੂੰ ਖਤਮ ਕਰ ਦਿਆਂਗੇ, ਨਹੀਂ ਤਾਂ ਮੁਸਲਮਾਨ ਬਣ ਜਾਓ, ਇਸਲਾਮ ਕਬੂਲ ਕਰ ਲਓ। ਕਹਿੰਦੇ ਅਸੀਂ ਇਸਲਾਮ ਕਬੂਲ ਕਰ ਲਈਏ ਫਿਰ ਨਹੀਂ ਮਰਨਾ? ਫਿਰ ਵੀ ਤਾਂ ਮਰਨਾ ਹੈ। ਕਹਿੰਦੇ ਫਿਰ ਤੁਸੀਂ ਅਸੀਂ ਅਮਰ ਹੋ ਜਾਂਗੇ? ਕਹਿੰਦੇ ਨਹੀਂ, ਫਿਰ ਮਰਨਾ ਮਰਨਾ ਤਾਂ ਹੈ। ਕਹਿੰਦੇ ਫਿਰ ਧਰਮ ਛੱਡ ਕੇ ਕਾਹਨੂੰ ਮਰਨਾ? ਧਰਮ ਦੇ ਸਹਿਤ ਹੀ ਮਰੋ। ਬੋਲੋ ਸਤਿਨਾਮ
1: ਸ੍ਰੀ ਵਾਹਿਗੁਰੂ।
0: ਧਰਮ ਤੋਂ ਹੀਣਾ ਪੁਰਸ਼ ਲੋਕ ਪਰਲੋਕ ਦੇ ਵਿੱਚ ਤਰਕਾਰ ਪਾਉਂਦਾ ਹੈ, ਤੇ ਸਾਧ ਸੰਗਤ ਧਰਮ ਦੇ ਸਹਿਤ ਮਰਿਆ ਹੋਇਆ ਵੀ ਸ੍ਰੀ ਰਾਮ ਚੰਦਰ ਜੀ ਕਹਿੰਦੇ ਨੇ ਬਾਈ, ਹੇ ਲਛਮਣ, ਧਰਮੀ ਮਨੁੱਖ ਮਰ ਕੇ ਵੀ ਜਿਉਂਦਾ ਹੈ, ਅਧਰਮੀ ਪੁਰਸ਼ ਜਿਉਂਦਾ ਹੋਇਆ ਵੀ ਮਰਿਆ ਹੋਇਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਰਮ ਤੋਂ ਹੀਣਾ ਪੁਰਸ਼ ਸ੍ਰੀ ਰਾਮ ਚੰਦਰ ਜੀ ਕਹਿੰਦੇ ਨੇ, ਹੇ ਲਛਮਣ, ਜਿਉਂਦਾ ਵੀ ਮਰਿਆ ਹੋਇਆ ਹੈ, ਤੇ ਧਰਮੀ ਪੁਰਸ਼ ਮਰ ਕੇ ਵੀ ਜਿਉਂਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇਸ ਕਰਕੇ ਭਾਈ ਨਗਰ ਨਿਵਾਸੀ ਸੰਗਤਾਂ ਬਹੁਤ ਧੰਨਤਾ ਦੇ ਯੋਗ ਹਨ, ਇਲਾਕਾ ਨਿਵਾਸੀ ਜੋ ਤੁਸੀਂ ਦੂਰੋਂ ਨੇੜੋਂ ਚੱਲ ਕੇ ਗੁਰੂ ਦੀ ਸ਼ਰਨ ਵਿੱਚ ਆਇਓ, ਇਹ ਘੜੀ ਆਦੀ ਕਰੀਏ ਘੜੀਆਂ। ਸਾਧ ਸੰਗਤ ਬੜੀਆਂ ਲਾਭਦਾਇਕ ਹੁੰਦੀਆਂ ਹਨ। ਸਭ ਸੰਗਤਾਂ ਤੋਬਵਨ ਵਿਖੇ ਮੱਸਿਆ ਦਾ ਦੀਵਾਨ ਸਜਦਾ, ਭਾਈ ਦੀਵਾਨ ਤੇ ਪਹੁੰਚਿਆ ਕਰੋ, ਦੀਵਾਨ ਸੁਣਿਆ ਕਰੋ, ਹਰੀਜਾ ਸੁਣਿਆ ਕਰੋ, ਸਭ ਸੰਗਤਾਂ ਇਲਾਕੇ ਨਿਵਾਸੀ ਸੰਗਤਾਂ। ਸੋ ਇਸ ਕਰਕੇ ਆਓ ਗੁਰੂ ਦੀ ਸ਼ਰਨ ਲਈਏ, ਗੁਰੂ ਦੀ ਓਟ ਲਈਏ, ਆਸਰਾ ਲਈਏ, ਗੁਰੂ ਨਾਲ ਜੁੜੀਏ, ਆਪਣੇ ਜੀਵਨ ਨੂੰ ਸਫਲਾ ਕਰੀਏ, ਲੋਕ ਸੁਖੀਏ ਪਰ ਲੋਕ ਸਹੇਲੇ ਕਰੀਏ। ਸੁਣਿਆ ਕਿ ਮਿਲੇ ਸੁਖ ਨਾ ਮਹਾ ਸੋਭਾ ਚਿੰਤਾ ਲਾਹੇ ਹਮਾਰੀ, ਸਤਿਗੁਰ ਆਇਓ
1: ਸ਼ਰਨ।
0: ਸੋ ਇਸ ਕਰਕੇ ਇਹ ਗੁਰੂ ਨਾਨਕ ਜੀ ਨੇ ਬਖਸ਼ਿਸ਼ ਕੀਤੀ ਆ ਭਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਧੰਨ ਕਹੋ ਗੁਰੂ ਅਰਜਨ ਦੋ ਅਰਜਨ ਕੋ ਜਿਨ ਨਾਮ ਕਾ ਜੋੜ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਿ ਗ੍ਰੰਥ ਕੀ ਹੋਇਆ ਸੋ ਸੁਮੇਰ ਸਮਾਨਾ। ਐਸੀ ਤੁਰਕੀ ਬਾਣੀ ਹੈ ਭਾਈ, ਇਹਦੇ ਨਾਲ ਜੁੜੀਏ ਤਾਂ ਕੀ ਹੁੰਦਾ, ਲੋਕ ਸੁਖੀਏ ਪਰ ਲੋਕ ਨਾਨਕ ਹਰ ਪ੍ਰਭ
1: ਆਪੇ।
0: ਸਭ ਸੰਗਤਾਂ ਤਨਤਾਂ ਦੇ ਯੋਗ ਹਨ ਭਾਈ, ਜਿਹੜੇ ਦੂਰੋਂ ਨੇੜੋਂ ਚੱਲ ਕੇ ਸਤਸੰਗਤ ਹਰੀ ਜਸ ਕੀਰਤਨ ਦਾ ਲਾਭ ਉਠਾਉਣ ਦੇ ਲਈ ਗੁਰੂ ਦਰਬਾਰ ਵਿਚ ਆਏ ਹੋ, ਪਾਗਾਂ ਵਾਲੇ ਹੋ, ਨਗਨ ਵਾਸੀ ਸੰਗਤਾਂ ਜਿਨ੍ਹਾਂ ਨੇ ਸਤਸੰਗ ਦਾ ਪ੍ਰੋਗਰਾਮ ਰਚਿਆ ਹੈ। ਸੋ ਆਓ ਆਖਰੀ ਲਾਈਨ ਪੜ੍ਹੋ, ਫਿਰ ਅਨੰਦ ਸਾਹਿਬ ਵਿੱਚ ਬੋਲੋ ਅਰਦਾਸ ਹੁਕਮਨਾਮਾ, ਫਿਰ ਸੰਗਤਾਂ ਨੇ ਲੰਗਰ ਪਾਣੀ ਛੱਕ ਕੇ ਜਿਵੇਂ ਵੀ ਪ੍ਰੋਗਰਾਮ ਹੋਏਗਾ ਪ੍ਰਬੰਧਕ ਤੁਹਾਨੂੰ ਦੱਸਣਗੇ, ਫਿਰ ਆਪਣੇ ਆਪਣੇ ਘਰਾਂ ਨੂੰ ਜਾਣਾ। ਭੁੱਲਾਂ ਦੀ ਮੁਆਫੀ ਬਖਸ਼ਣਾ।

0: ਇਹ ਤਿੰਨਾਂ ਦਾ ਸੰਸਾਰ ਤੇ ਨਾਂ ਰਹਿੰਦਾ ਹੈ, ਜਿਨ੍ਹਾਂ ਨੇ ਭਗਤੀ ਕੀਤੀ, ਜਿਨ੍ਹਾਂ ਨੇ ਦੂਸਰਿਆਂ ਦੀ ਮਦਦ ਕੀਤੀ, ਜਾਂ ਧਰਮ ਹੇਤ ਕੁਰਬਾਨ ਹੋ ਗਏ ਸੂਰਮੇ ਭਗਤ ਲੋਕ, ਦਾਤੇ ਲੋਕ ਜਿਹੜੇ ਦਸਾਨਾ ਹੁੰਦੀਆਂ ਕਮਾਈਆਂ ਕਰ ਕਰਕੇ ਦੁਖੀਆਂ ਗਰੀਬਾਂ ਦੇ ਅਰਥ ਲਾਉਂਦੇ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਜਿਨ੍ਹਾਂ ਨੇ ਪਰਉਪਕਾਰ ਕੀਤੇ ਸੰਸਾਰ ਤੇ, ਆ ਕੇ ਆਪਣੇ ਵਾਸਤੇ ਨਹੀਂ ਜੀਏ, ਦੂਜਿਆਂ ਵਾਸਤੇ ਜੀਵੇ, ਦੁਖੀਆਂ ਵਾਸਤੇ, ਗਰੀਬਾਂ ਦੀ ਮਦਦ ਕੀਤੀ, ਜਿਨ੍ਹਾਂ ਨੇ ਧਰਮ ਅਰਥ ਕੁਛ ਲਾਇਆ, ਜਿਹੜੇ ਆਪਣੇ ਵਾਸਤੇ ਆਪਣਾ ਕਮਾ ਲਿਆ ਖਾ ਲਿਆ ਕਮਾ ਲਿਆ ਖਾ ਲਿਆ, ਉਹ ਤਾਂ ਹਨੇਰਾ ਢੋਣ ਵਾਲੀ ਗੱਲ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਉਹ ਤਾਂ ਹਨੇਰਾ ਢੋਂਦੀ ਹੈ ਭਾਈ ਦੁਨੀਆ। ਸੋ ਇਸ ਕਰਕੇ ਆਪਣੇ ਜੀਵਨ ਨੂੰ ਐਸਾ ਬਣਾਓ, ਗੁਰੂ ਦੀ ਸ਼ਰਨ ਅਖਤਿਆਰ ਕਰੀ, ਜਿਸ ਨੇ ਸਾਨੂੰ ਇਹ ਇਤਨਾ ਅਮੋਲਕ ਸਰੀਰ ਦਿੱਤਾ ਹੈ, ਇਤਨਾ ਅਮੋਲਕ ਜਨਮ ਦਿੱਤਾ ਹੈ, ਕਿਤਨਾ ਕੁਛ ਦਿੱਤਾ ਭਾਈ, ਕੋਈ ਅੰਤ ਹੈ? ਇਹ ਸੰਸਾਰ ਏ ਤੇਰੇ ਵਾਸਤੇ ਬਣਾਇਆ ਹੈ ਮਨੁੱਖ, ਇਹ ਸਾਰਾ ਸੰਸਾਰ ਏ ਤੇਰੇ ਵਾਸਤੇ ਬਣਾਇਆ ਉਸਨੇ, ਕਿਤਨੇ ਪਦਾਰਥ, ਕਿਤਨੇ ਫਲ, ਉਹ ਕਿਤਨਾ ਕੁਛ ਬਣਾਇਆ ਐ ਮਨੁੱਖ, ਸਭ ਕੁਛ ਤੇਰੇ ਵਾਸਤੇ ਤਾਂ ਬਣਾਇਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਹ ਕਹਿੰਦਾ ਰੱਬ ਨੇ ਮੈਨੂੰ ਕੀ ਦਿੱਤਾ ਹੈ? ਇਹ ਸੰਤੁਸ਼ਟ ਹੁੰਦਾ ਹੀ ਨਹੀਂ ਹੈ। ਕਿਉਂ ਨਹੀਂ ਸੰਤੁਸ਼ਟ ਹੁੰਦਾ ਭਾਈ? ਦਾਤ ਪਿਆਰੀ ਵਿਸਰਿਆ, ਦਾਤਾ ਭੁੱਲ ਗਿਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਬਰ ਜੋਨ ਤੇਰੀ ਪਨਿਹਾਰੀ, ਹੋਰ ਜੂਨਾਂ ਤਾਂ ਤੇਰੀਆਂ ਪਾਣੀ ਭਰਨ ਵਾਲੀਆਂ ਬਣਾ ਦਿੱਤੀਆਂ ਉਸਨੇ, 84 ਲੱਖ ਜੂਨ ਦਾ ਤਾਂ ਤੂੰ ਸਰਦਾਰ ਬਣਾ ਦਿੱਤਾ ਹੈ। ਕਿਹੋ ਜਿਹਾ ਤੈਨੂੰ ਦਿਮਾਗ ਦਿੱਤਾ ਹੈ, ਕਿਹੋ ਜਿਹਾ ਸਰੀਰ ਦਿੱਤਾ ਹੈ, ਕਿਹੋ ਜਿਹੀ ਬੁੱਧੀ ਦਿੱਤੀ ਹੈ, ਕਿੱਥੇ ਸੋਚੇ ਕਿਤੇ ਵਿਚਾਰੇ, ਤੇਰੇ ਤੋਂ ਕੁਛ ਸਮਾਂ ਹੀ ਨਹੀਂ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਇਸ ਕਰਕੇ ਭਾਈ ਬਾਣੀ ਪੜਿਆ ਕਰੋ ਤੇ ਬਾਣੀ ਵਿਚਾਰਿਆ ਕਰੋ। ਬਾਣੀ ਸਾਡਾ ਗੁਰੂ ਹੈ। ਜੇ ਸਾਨੂੰ ਇੰਨਾ ਹੀ ਨਾ ਪਤਾ ਲੱਗਿਆ ਕਿ ਜੋ ਸਾਡਾ ਗੁਰੂ ਆ ਉਹ ਕੀ ਕਹਿੰਦਾ ਹੈ, ਉਸਦਾ ਸਰੂਪ ਕੀ ਹੈ, ਫਿਰ ਸਾਸੂ ਗੁਰੂ ਕਿਹਾ ਹੋਇਆ। ਇਸ ਕਰਕੇ ਬਾਣੀ ਸਾਡਾ ਗੁਰੂ ਹੈ, ਬਾਣੀ ਪੜਿਆ ਕਰੋ, ਬਾਣੀ ਵਿਚਾਰ ਵਿਚਾਰ ਕੇ ਪੜਿਆ ਕਰੋ।